ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਪੁੱਠੀਆਂ ਖਲਾਂ ਲੁਹਾਈਆਂ ਉਬਲਦੀਆਂ ਦੇਗਾਂ ਚ ਬੈਠੇ ਅਸਹਿ ਤੇ ਕੈਕਟ ਸਹਾਰਦਿਆਂ ਆਇਆ ਸਿੱਖੀ ਸਿਦਕ ਨੇ ਹਾਰਿਆ ਮਨ ਅਡੋਰ ਰੱਖਿਆ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ਼, ਹਜ਼ੂਰ ਦੇ ਚਰਨ ਕਮਲਾਂ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏ।

ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਿਆਰੇ ਗੁਰੂਦੇਵ ਆਪਣੇ ਇਸ ਪਵਿੱਤਰ ਸ਼ਬਦ ਦੇ ਦੁਆਰਾ ਜੋ ਵਿਚਾਰ ਸਾਨੂੰ ਬਖਸ਼ ਰਹੇ ਹਨ ਸੋ ਗ੍ਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣੇ ਮਹਾਰਾਜ ਜੀ ਦੇਖਦੇ ਹਨ ਕੋਈ ਗ੍ਰਸਤੀ ਹੈ ਕੋਈ ਉਦਾਸੀ ਹੈ ਕੋਈ ਵਾਹਿਗੁਰੂ ਦਾ ਭਗਤ ਆਪਣੇ ਆਪ ਨੂੰ ਸਮਝਦਾ ਹੈ ਦਾਸ ਹੈ ਗ੍ਰਸਤੀ ਆਪਣੇ ਆਪ ਨੂੰ ਆਪਣੀ ਜਗ੍ਹਾ ਠੀਕ ਸਮਝਦੇ ਹਨ ਉਦਾਸੀ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ ਕਿ ਮੈਂ ਸਭ ਕੁਝ ਤਿਆਗ ਕੇ ਉਦਾਸੀ ਹੋ ਗਿਆ ਹਾਂ ਕੋਈ ਵਾਹਿਗੁਰੂ ਦਾ ਦਾਸ ਆਪਣੇ ਆਪ ਨੂੰ ਸੋਚਦਾ ਹੈ ਮੈਂ ਬਹੁਤ ਭਜਨ ਭਗਤੀ ਕਰਦਾ ਉਸ ਦਾ ਦਾਸ ਹਾਂ ਗੁਰੂ ਬਾਬਾ ਜੀ ਇਹਨਾਂ ਤਿੰਨਾਂ ਵਰਗਾਂ ਨੂੰ ਜਦੋਂ ਦੇਖਦੇ ਹਨ ਤਾਂ ਮਹਾਰਾਜ ਜੀ ਇਹ ਦੇਖਦੇ ਹਨ ਕਿ ਚਾਹੇ ਕੋਈ ਉਦਾਸੀ ਹੈ ਚਾਹੇ ਕੋਈ ਗ੍ਰਸਤੀ ਹੈ ਗੋਲ ਸਭਨਾਂ ਦਾ ਇੱਕ ਹੀ ਹੈ ਗੋਲ ਇੱਕ ਹੀ ਹੈ ਨਿਰਈ ਉਦਾਸੀ ਬਣਨ ਦੇ ਨਾਲ ਕੋਈ ਮਹਾਨ ਨਹੀਂ ਹੋ ਗਿਆ ਤੇ ਨਿਰਈ ਗ੍ਰਸਤੀ ਬਣਨ ਦੇ ਨਾਲ ਵੀ ਕੋਈ ਮਹਾਨ ਨਹੀਂ ਹੋ ਗਿਆ ਤੇ ਉਸਨੇ ਬਹੁਤ ਵੱਡਾ ਕੰਮ ਕਰ ਲਿਆ ਕਿਉਂਕਿ ਅਸੀਂ ਆਮ ਤੌਰ ਤੇ ਇਹ ਸੁਣਿਆ ਹੈ ਕਿ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਗ੍ਰਸਤ ਧਰਮ ਨੂੰ ਮਹਾਨਤਾ ਦਿੱਤੀ ਹੈ ਅਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੀ ਗੁਰੂ ਬਾਬਾ ਜੀ ਨੇ ਅਕਾਲ ਪੁਰਖ ਰੱਬ ਦੀ ਪ੍ਰਾਪਤੀ ਕਰਨ ਦਾ ਉਪਦੇਸ਼ ਦਿੱਤਾ ਹੈ ਜਿਸ ਵਿੱਚ ਅਸੀਂ ਬੜੇ ਪ੍ਰਸੰਨ ਹੋ ਜਾਂਦੇ ਹਾਂ ਕਿ ਅਸੀਂ ਗੁਰੂ ਬਾਬੇ ਦੇ ਮਾਰਗ ਤੇ ਚੱਲਣ ਵਾਲੇ ਗ੍ਰਸਤੀ ਹਾਂ ਪਰ ਇਹ ਨਹੀਂ ਕਦੇ ਬਾਣੀ ਚੋਂ ਪੜ੍ਹਿਆ ਇਹ ਧਿਆਨ ਨਾਲ ਨਹੀਂ ਸਮਝਿਆ ਕਿ ਗ੍ਰਸਤ ਮਾਰਗ ਤੇ ਠੀਕ ਹੈ ਮਹਾਰਾਜ ਜੀ ਨੇ ਸਾਨੂੰ ਉੱਤਮ ਦੱਸਿਆ ਹੈ ਗ੍ਰਸਤੀ ਨੂੰ ਉਹ ਕਬੂਲ ਕਰਦੇ ਹਨ ਲੇਕਿਨ ਜਿਸ ਤਰ੍ਹਾਂ ਦਾ ਗ੍ਰਸਤੀ ਗੁਰੂ ਨਾਨਕ ਦੇਵ ਜੀ ਦੇਖਣਾ ਚਾਹੁੰਦੇ ਹਨ ਉਹ ਗ੍ਰਸਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਅਸੀਂ ਬਾਣੀ ਦੇ ਵਿੱਚੋਂ ਨਹੀਂ ਜ਼ਿਆਦਾ ਸਮਝਿਆ ਅਤੇ ਅਸੀਂ ਇੱਕ ਆਪਣਾ ਹੀ ਸਿਧਾਂਤ ਜਿਹਾ ਬਣਾ ਲਿਆ ਹੈ ਕਿ ਚਲੋ ਜਿਤਨਾ ਵੀ ਸਾਤੋਂ ਥੋੜਾ ਬਹੁਤ ਪਾਠ ਭਜਨ ਸੇਵਾ ਆਦਿ ਹੋਈ ਉਨੀ ਬਹੁਤ ਹੈ ਕਿਉਂਕਿ ਅਸੀਂ ਗ੍ਰਸਤੀ ਹਾਂ ਅਸੀਂ ਆਪਣੇ ਆਪ ਨੂੰ ਆਪ ਹੀ ਤਸੱਲੀ ਦੇ ਲੈਂਦੇ ਕਿ ਅਸੀਂ ਗ੍ਰਸਤੀ ਜੋ ਹੋਏ ਬਾਲ ਬੱਚੇ ਪਾਲਣੇ ਹਨ ਆਹਾ ਸਾਡੀਆਂ ਓਬਲੀਗੇਸ਼ਨਸ ਹਨ ਤੇ ਸਾਡਾ ਥੋੜਾ ਵੀ ਕੀਤਾ ਬਹੁਤ ਪ੍ਰਵਾਨ ਹੈ ਅਸੀਂ ਜਿਤਨਾ ਵੀ ਕਰ ਲਿਆ ਬਹੁਤ ਕਿਉਂਕਿ ਅਸੀਂ ਗ੍ਰਸਤੀ ਚੋਂ ਹੋਏ ਹੁਣ ਅਸੀਂ ਕੋਈ ਤਿਆਗੀ ਥੋੜੋ ਹਾਂ ਜਿਹੜਾ ਸਾਰਾ ਦਿਨ ਭਜਨ ਕਰੀਏ ਤਪੱਸਿਆ ਕਰੀਏ ਤਪੱਸਿਆ ਕਰਨੀ ਸਾਧੂਆਂ ਦਾ ਕੰਮ ਹੈ ਉਦਾਸੀਆਂ ਦਾ ਕੰਮ ਹੈ ਗ੍ਰਸਤੀਆਂ ਦਾ ਥੋੜੋ ਹੈ ਗ੍ਰਸਤੀ ਤਾਂ ਸਾਰਾ ਦਿਨ ਕੰਮ ਕਰਦੇ ਹਨ ਉਹੀ ਬੜੀ ਵੱਡੀ ਤਪੱਸਿਆ
ਅਸੀਂ ਜਾਣੀ ਆਪਣੇ ਆਪ ਨੂੰ ਆਪ ਹੀ ਜਿੱਦਾਂ ਕੋਈ ਐਗਜ਼ੈਂਪਸ਼ਨ ਦੇ ਲਈ ਹੁੰਦੀ ਹੈ ਐਗਜ਼ੈਂਪਟ ਕਰ ਲਿਆ ਹੁੰਦਾ ਹੈ ਕਿ ਅਸੀਂ ਗ੍ਰਿਸ਼ਟੀ ਹਾਂ ਤੇ ਸਾਨੂੰ ਜਿਤਨਾ ਕੁ ਵੀ ਅਸੀਂ ਕਰਦੇ ਹਾਂ ਉਹ ਗੁਰੂ ਬਾਬੇ ਨੂੰ ਮਨਜ਼ੂਰ ਹੈ ਤੇ ਫਿਰ ਅਸੀਂ ਆਪਣੀ ਤਸੱਲੀ ਲਈ ਲਾਈਨਾਂ ਨੂੰ ਕਦੇ ਨਹੀਂ ਦੇਖਦੇ ਕਿਸ ਕੰਟੈਕਸਟ ਚ ਲਿਖੀਆਂ ਗਈਆਂ ਹਨ ਆਪਣੀ ਤਸੱਲੀ ਦੇਣ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਲਾਈਨਾਂ ਪੜ੍ਹ ਕੇ ਆਪਣੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਹਾਂ ਕਿ ਹੱਸਦਿਆਂ ਪਹਿਨਦਿਆਂ ਖਿਲਦਿਆਂ ਖਾਵਦਿਆਂ ਵਿੱਚ ਹੀ ਹੋਵੇ ਮੁਕਤ ਇਹ ਮਹਾਰਾਜ ਨੇ ਆਖਿਆ ਕਿਸ ਕੰਟੈਕਸਟ ਚ ਆਖਿਆ ਕਿਸ ਰੈਫਰੈਂਸ ਚ ਆਖਿਆ ਇਹ ਨਹੀਂ ਅਸੀਂ ਸਮਝਦੇ ਤੋ ਅੱਜ ਇਸ ਕਰਕੇ ਇਹ ਜੋ ਭੁਲੇਖਾ ਹੈ ਗ੍ਰਿਸ਼ਤੀਆਂ ਨੂੰ ਕਿਉਂਕਿ ਇੱਥੇ ਸਾਰੇ ਗ੍ਰਿਸ਼ਤੀ ਬੈਠੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਿਸ਼ਤੀਆਂ ਨੂੰ ਕੀ ਉਪਦੇਸ਼ ਦਿੰਦੇ ਹਨ ਅਤੇ ਕਿਸ ਤਰ੍ਹਾਂ ਦਾ ਗ੍ਰਿਸ਼ਟ ਉਹਨਾਂ ਦਾ ਦੇਖਣਾ ਚਾਹੁੰਦੇ ਹਨ ਅਤੇ ਗ੍ਰਿਸ਼ਤੀ ਦੇ ਵਾਸਤੇ ਨਿਸ਼ਾਨਾ ਕੀ ਹੈ ਜੇ ਉਸ ਨਿਸ਼ਾਨੇ ਤੇ ਨਹੀਂ ਉਹ ਪਹੁੰਚਦਾ ਤੇ ਉਸ ਦਾ ਗ੍ਰਿਸ਼ਤੀ ਹੋਣਾ ਵੀ ਕਿਸੇ ਕੰਮ ਨਹੀਂ ਉਸਦਾ ਕੋਈ ਮਤਲਬ ਨਹੀਂ ਤੇ ਜੇ ਉਦਾਸੀ ਹੋ ਕੇ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਉਸਦਾ ਉਦਾਸੀ ਹੋਣ ਦਾ ਵੀ ਕੋਈ ਅਰਥ ਨਹੀਂ ਹੈ ਅਰਥ ਇੱਕੋ ਹੀ ਗੱਲ ਦੇ ਵਿੱਚ ਹੈ ਕਿ ਉਸ ਮੰਜ਼ਿਲ ਤੱਕ ਪਹੁੰਚਿਆ ਜਾਏ ਉਸ ਗੋਲ ਨੂੰ ਪ੍ਰਾਪਤ ਕੀਤਾ ਜਾਏ ਚਾਹੇ ਤੁਸੀਂ ਗ੍ਰਿਸ਼ਤੀ ਹੋ ਕੇ ਪ੍ਰਾਪਤ ਕਰੋ ਚਾਹੇ ਤੁਸੀਂ ਉਦਾਸੀ ਹੋ ਕੇ ਪ੍ਰਾਪਤ ਕਰੋ ਇਸ ਸ਼ਬਦ ਚ ਗੁਰੂ ਬਾਬਾ ਜੀ ਨੇ ਉਦਾਸੀ ਨੂੰ ਵੀ ਰਿਜੈਕਟ ਨਹੀਂ ਕੀਤਾ ਨਾ ਗ੍ਰਿਸ਼ਤੀ ਨੂੰ ਰਿਜੈਕਟ ਕੀਤਾ ਬਾਬਾ ਜੀ ਨੇ ਇਹ ਆਖਿਆ ਹੈ ਕਿ ਸੋ ਗ੍ਰਹੀ ਸੋ ਦਾਸ ਉਦਾਸੀ ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਕੇਵਲ ਉਹੀ ਗ੍ਰਿਸ਼ਤੀ ਸਹੀ ਗ੍ਰਿਸ਼ਤੀ ਹੈ ਉਹੀ ਉਦਾਸੀ ਸਹੀ ਉਦਾਸੀ ਹੈ ਜਿਨ ਗੁਰਮੁਖ ਆਪ ਪਛਾਣਿਆ ਜਿਸਨੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀ ਆਗਿਆ ਦੇ ਨਾਲ ਸੇਵਾ ਦੇ ਨਾਲ ਆਪਣੇ ਆਪ ਨੂੰ ਪਛਾਣਿਆ ਹੈ ਆਪਣੇ ਆਪ ਨੂੰ ਪਛਾਣਨਾ ਹੈ ਸੈਲਫ ਰਿਅਲਾਈਜੇਸ਼ਨ ਜਿਸ ਨੂੰ ਆਖਦੇ ਹਨ ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਇਹ ਮੇਰੀ ਘਾੜਤ ਘੜਨ ਵਾਲਾ ਕੌਣ ਹੈ ਕਿਸਨੇ ਮੈਨੂੰ ਬਣਾਇਆ ਹੈ ਮੇਰੇ ਬਣਾਉਣ ਵਾਲੇ ਦੇ ਨਾਲ ਮੇਰਾ ਰਿਸ਼ਤਾ ਸੰਬੰਧ ਕੀ ਹੈ ਉਹ ਤੇ ਮੈਂ ਅਲੱਗ ਅਲੱਗ ਹਾਂ ਜਾਂ ਇੱਕ ਹਾਂ ਮਨੁੱਖਾ ਜਨਮ ਦੇ ਵਿੱਚ ਇੱਕ ਹੀ ਮਨੋਰਥ ਹੈ ਟੂ ਫਾਈਂਡ ਆਊਟ ਹੂ ਯੂ ਆਰ ਵਟ ਯੂ ਆਰ ਕਿੱਥੋਂ ਆਏ ਹੋ ਕੌਣ ਹੋ ਤੁਸੀਂ ਕਿਸ ਦੇ ਨਾਲ ਤੁਹਾਡਾ ਸੰਬੰਧ ਹੈ ਉਸ ਸੱਚ ਨੂੰ ਲੱਭਣਾ ਹੈ ਕਿਉਂਕਿ ਮਹਾਰਾਜ ਜੀ ਬਾਣੀ ਦੇ ਵਿੱਚ ਆਖਦੇ ਹਨ ਜੋ ਇਹ ਜਾਣੋ ਸੋ ਇਹ ਨਾਹੇ ਜੋ ਕੁਛ ਵੀ ਤੁਸੀਂ ਸਮਝਦੇ ਹੋ ਹੁਣ ਤੱਕ ਜਾਂ ਜਾਣਦੇ ਹੋ ਲਾਈਫ ਬਾਰੇ ਆਪਣੇ ਰਿਸ਼ਤਿਆਂ ਬਾਰੇ ਆਪਣੇ ਆਪ ਬਾਰੇ ਮਹਾਰਾਜ ਕਹਿੰਦੇ ਉਹ ਸੱਚ ਨਹੀਂ ਹੈ ਅਗਰ ਇੱਕ ਇਨਸਾਨ ਫਾਰ ਐਗਜ਼ਾਮਪਲ ਡਾਕਟਰ ਹੈ ਅਤੇ ਉਸਨੂੰ ਪੁੱਛਿਆ ਜਾਏ ਕਿ ਤੂੰ ਕੌਣ ਹੈ ਤਾਂ ਉਹ ਦੱਸਣ ਜੀ ਮੈਂ ਡਾਕਟਰ ਹਾਂ ਤਾਂ ਉਹ ਤੇ ਸਿਰਫ ਉਹਨਾਂ ਦੇ ਇੱਕ ਸਰਵਾਈਵਲ ਦਾ ਸਾਧਨ ਹੈ ਉਹਨਾਂ ਦਾ ਪੇਸ਼ਾ ਹੈ ਉਹਨਾਂ ਦਾ ਧੰਦਾ ਹੈ ਪਰ ਉਹ ਡਾਕਟਰ ਨਹੀਂ ਹਨ ਉਹ ਕੁਝ ਹੋਰ ਵਸਤੂ ਹਨ ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਆਪਣੇ ਪ੍ਰੋਫੈਸ਼ਨ ਦੇ ਨਾਲ ਪ੍ਰੋਫੈਸ਼ਨ ਅਲੱਗ ਚੀਜ਼ ਹੈ ਇਸ ਤਰ੍ਹਾਂ ਕੋਈ ਆਖਦਾ ਜੀ ਮੈਂ ਆ ਹਾਂ ਕੋਈ ਆਖਦਾ ਮੈਂ ਆ ਹਾਂ ਕੋਈ ਆਖਦਾ ਮੈਂ ਆ ਹਾਂ ਗੁਰੂ ਬਾਬਾ ਜੀ ਆਖਦੇ ਹਨ ਇਹ ਜੋ ਤੁਸੀਂ ਸਮਝਦੇ ਹੋ ਤੁਸੀਂ ਇਹ ਨਹੀਂ ਹੋ ਤੁਸੀਂ ਕੋਈ ਹੋਰ ਵਸਤੂ ਹੋ ਸੋ ਅੱਜ ਦਾ ਕੀਰਤਨ ਇਹ ਹੈ
कि महाराज जी आखते हैं ऐ ग्रिस्तियो ग्रिस्त दे विच पै के तुसी ए भुल गए हो कि तुहाडे जीवन का निशाना तुहाडे जीवन का मनोरथ इतने एक समय दे विच विच भी उही है जो उस सन्यासी उदासी का है वो है अपने आपे की खोज अपने आप नू लभना अपने आप नू पछानना कहते हैं साड़िया नजरां च केवल उही उही ग्रिस्ती कबूल है उही उही सन्यासी उदासी कबूल है जिसने अपने आप नू पछाणिया है नहीं तो निरे ग्रिस्ती बन के तुसी को बहुत वड्डा कर्म नहीं किया कि गुरु नानक देव जी महाराज प्रसन्न हो जाएंगे कि तुसी ग्रिस्ती हो काम तुहानू पूरा करना पैना है मेहनत तपस्या तुहानू भी उतनी करनी पैनी है जितनी दे नाल के तुसी उस गोल तक पहुंच जाओ अपने आपे नू पहचान लाओ जे नहीं पहचानिया तो यह दुनियादारी दे ही जो मसले हैं इन्हां नू नजिठण च लगे रह गए हो तो तुसी भी मनुखा जन्म की बाजी हार गए हो तुसी सही ग्रिस्ती नहीं हो तो जे महाराज जी ने ग्रिस्त नू महानता दिती है तो उस दे उते कोई उन्होंने खासियतां भी लगाईयां हन कि जो ग्रिस्ती है वो इस तरह का होना चाहिए है उसका गोल की है और ग्रिस्ती ने उस गोल नू अचीव किवें करना है और बाणी च उन्होंने यह दस्या है कि ग्रिस्ती उस गोल नू अचीव करन दी बजाए एक खो किथे जांदा है गुआच किथे जांदा है भटक किथे जांदा है इसका बाणी दे विच जिक्र करदे हन असीं सुणांगे प्यार नाल और एक दफा इस लाइन नू गाओ सुनो प्रेम नाल महाराज जी आखदे हन

ਦ੍ਰਿਸ਼ਟੀ ਦਾ ਵੀ ਮੁੱਖ ਕਰਮ, ਮੁੱਖ ਫਰਜ਼, ਮੁੱਖ ਧਰਮ, ਮੁੱਖ ਉਸਦਾ ਜੋ ਫੋਕਸ ਹੈ ਆਪਣੀ ਜ਼ਿੰਦਗੀ ਦੇ ਉੱਤੇ, ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ। ਸੋ ਅੱਜ ਇਹ ਸ਼ਬਦ ਆਪਣੇ ਅੰਦਰ ਵਸਾ ਕੇ ਜਾਓ ਕਿ ਹਰੇਕ ਗ੍ਰਿਸ਼ਤੀ ਦੇ ਜੀਵਨ ਦਾ ਨਿਸ਼ਾਨਾ ਇਹ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਨਿਸ਼ਾਨਾ ਇੱਕ ਹੈ ਕਿ ਉਸਨੇ ਆਪਣੇ ਆਪੇ ਦੀ ਖੋਜ ਕਰਨੀ ਹੈ। ਇਸ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ ਕਿ ਮੈਂ ਕੌਣ, ਜੇ ਕੋਈ ਸਮਝਦਾ ਮੈਂ ਮੇਲ ਹਾਂ ਜਾਂ ਮੈਂ ਫੀਮੇਲ ਹਾਂ। ਮਹਾਰਾਜ ਜੀ ਆਖਦੇ ਹਨ ਕਿ ਜੋ ਇਹ ਜਾਣੋ ਸੋ ਇਹ ਨਾ ਹੈ, ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਆ ਹੋ ਉਹ ਨਹੀਂ ਹੋ, ਕੁਛ ਹੋਰ ਵਸਤੂ ਹੋ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸਾਜਿਆ ਹੋਇਆ ਹੈ, ਆਪੇ ਪੁਰਖ ਆਪੇ ਹੀ ਨਾਰੀ, ਰੱਬ ਆਪ ਹੀ ਪੁਰਖ ਹੈ, ਆਪ ਹੀ ਨਾਰੀ, ਕੋਈ ਅਲੱਗ ਅਲੱਗ ਨਹੀਂ ਹੈ। ਤੋ ਕਹਿੰਦੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਆਪਣੇ ਆਪੇ ਦੇ ਮੁਤਲਕ, ਉਸਦਾ ਵੀ ਤੁਹਾਨੂੰ ਸਹੀ ਪਤਾ ਨਹੀਂ ਕਿ ਤੁਸੀਂ ਕੌਣ ਹੋ, ਉਹ ਤੁਸੀਂ ਖੋਜਣਾ ਹੈ। ਇਹ ਖੋਜ ਦਾ ਮਾਰਗ ਹੈ, ਇਹ ਢੂੰਡਣਾ ਹੈ, ਇਹ ਲੱਭਣਾ ਹੈ, ਆਪਣੇ ਆਪ ਨੂੰ ਬੁੱਝਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਕਰਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਠ ਕਰਦੇ ਹਾਂ ਤੇ ਇੱਕ ਹੀ ਗੱਲ ਨੂੰ ਕਿਤੇ ਉਹ ਬੁੱਝਣਾ ਕਹਿੰਦੇ ਹਨ ਕਿ ਵੀ ਤੁਸੀਂ ਆਪਣੇ ਆਪ ਨੂੰ ਬੁੱਝਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਲੱਭਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਪਛਾਣਨਾ ਹੈ। ਤੋ ਆਓ ਇੱਕ ਗੱਲ ਅੱਜ ਸਪਸ਼ਟ ਕਰਕੇ ਆਪਣੇ ਹਿਰਦੇ ਚ ਵਸਾਈਏ, ਇਸ ਉਪਦੇਸ਼ ਨੂੰ ਲੈ ਕੇ ਜਾਈਏ ਕਿ ਅਸੀਂ ਅਗਰ ਗ੍ਰਿਸ਼ਤੀ ਹਾਂ ਤਾਂ ਸਾਡਾ ਮੁੱਖ ਜੋ ਟਾਰਗੇਟ ਹੈ, ਮੁੱਖ ਗੋਲ ਜੋ ਸਾਡਾ ਹੈ, ਉਹ ਹੈ ਕਿ ਅਸੀਂ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪੇ ਦੀ ਖੋਜ ਕਰਨੀ ਹੈ।

ਇਸ ਲਾਈਨ ਚ ਇਹ ਕਿਹਾ ਹੈ, ਬਿਨਾਂ ਆਪਣੇ ਆਪ ਨੂੰ ਬੁੱਝਣ ਤੋਂ ਸਾਰੇ ਹੀ ਪ੍ਰਮਾਤਮਾ ਦੀ ਦਰਗਾਹ ਦੇ ਵਿਚ ਕਹਿੰਦੇ ਕਤਾਰ ਦੇ ਵਿਚ ਬੰਨ ਕੇ ਖੜੇ ਕੀਤੇ ਜਾਣਗੇ ਗੁਨਾਹਗਾਰਾਂ ਦੀ ਤਰ੍ਹਾਂ। ਕਿਸੇ ਨੂੰ ਵੀ ਕੋਈ ਮੁਆਫੀ ਨਹੀਂ ਹੈ, ਕਿਸੇ ਨੂੰ ਵੀ ਕੋਈ ਮੁਆਫੀ ਨਹੀਂ। ਸੋ ਕ੍ਰਿਸ਼ਤੀਆਂ ਵਾਸਤੇ ਇਹ ਪਰਮ ਭੁਲੇਖਾ ਦੂਰ ਕਰਨ ਵਾਸਤੇ ਦਾਸ ਨੇ ਅੱਜ ਦਾ ਇਹ ਕੀਰਤਨ ਚੁਣਿਆ ਹੈ, ਕਿਉਂਕਿ ਕ੍ਰਿਸ਼ਤੀਆਂ ਦੀ ਜੋ ਦਸ਼ਾ ਅੱਜ ਸਾਰੇ ਸੰਸਾਰ ਚ, ਖਾਸ ਕਰਕੇ ਅਸੀਂ ਤਾਂ ਆਪਣੀ ਹੀ ਗੱਲ ਕਰਨੀ ਹੈ ਨਾ, ਜੋ ਨਜ਼ਰ ਆਉਂਦੀ ਹੈ ਉਹ ਇਹ ਨਹੀਂ ਨਜ਼ਰ ਆਉਂਦੀ ਕਿ ਗ੍ਰਿਸ਼ਤੀਆਂ ਦਾ ਜੀਵਨ ਫੋਕਸਡ ਇਸ ਗੱਲ ਦੇ ਉੱਤੇ ਹੈ ਕਿ ਉਨ੍ਹਾਂ ਨੇ ਸਪਿਰਚੁਅਲੀ ਇਵਾਲਵ ਹੋਣਾ ਹੈ, ਇਨਲਾਈਟਨਡ ਹੋਣਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਆਪਣੇ ਆਪੇ ਨੂੰ ਬੁੱਝਣਾ ਹੈ। ਇਹ ਸਾਡਾ ਮੇਨ ਫੋਕਸ ਨਹੀਂ ਹੈ ਲਾਈਫ ਦਾ, ਤੇ ਨਾ ਹੀ ਅਸੀਂ ਅਗਾਂਹ ਬੱਚਿਆਂ ਨੂੰ ਪਾਸ ਆਨ ਕਰਦੇ ਹਾਂ। ਜੇ ਇਹ ਸਾਡਾ ਆਪਣਾ ਜੀਵਨ ਦਾ ਮੁੱਖ ਕਰਮ ਨਹੀਂ ਹੈ ਤਾਂ ਫਿਰ ਬੱਚਿਆਂ ਦਾ ਕਿਵੇਂ ਬਣੇਗਾ, ਉਹਨਾਂ ਦਾ ਵੀ ਨਹੀਂ ਬਣ ਸਕਦਾ। ਫਿਰ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਬੱਚੇ ਦੂਰ ਚਲ ਗਏ ਹਨ, ਬੱਚੇ ਦੂਰ ਜਾ ਰਹੇ ਹਨ, ਅਸੀਂ ਖੁਦ ਹੀ ਦੂਰ ਚਲੇ ਗਏ ਹਾਂ। ਸਾਨੂੰ ਖੁਦ ਹੀ ਨਹੀਂ ਪਤਾ ਕਿ ਗ੍ਰਿਸ਼ਤੀ ਹੋ ਕੇ ਗ੍ਰਿਸ਼ਤੀ ਦਾ ਜਿਹੜਾ ਮੁੱਖ ਨਿਸ਼ਾਨਾ ਜੀਵਨ ਦਾ ਉਹ ਕੀ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਦੇਖ ਕੇ ਸਮਝ ਕੇ ਕਿ ਗ੍ਰਿਸ਼ਤੀ ਕਿੱਥੇ ਭੁੱਲ ਜਾਂਦੇ ਹਨ, ਗ੍ਰਿਸ਼ਤੀ ਕਿੱਥੇ ਭਟਕ ਜਾਂਦਾ ਹੈ, ਗ੍ਰਿਸ਼ਤੀ ਕਿੱਥੇ ਖੋ ਜਾਂਦਾ ਹੈ, ਉਸ ਦਾ ਬਾਣੀ ਚ ਜ਼ਿਕਰ ਕੀਤਾ ਹੈ। ਸਾਨੂੰ ਸੁਣਨਾ ਚਾਹੀਦਾ ਹੈ ਔਰ ਸੁਣਨਾ ਸਾਡੇ ਲਈ ਬਹੁਤ ਲਾਜ਼ਮੀ ਹੈ ਤਾਂ ਕਿ ਅਸੀਂ ਸੁਣਨ ਤੋਂ ਬਾਅਦ ਦੇਖ ਸਕੀਏ ਕਿਤੇ ਇਹੀ ਹਾਲਤ ਤੇ ਨਹੀਂ ਸਾਡੀ, ਫਿਰ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਗੁਰੂ ਨਾਨਕ ਦੇ ਹੀ ਕ੍ਰਿਸ਼ਤੀ ਹਾਂ ਜਾਂ ਅਸੀਂ ਕੁਝ ਹੋ ਰਹੇ ਹਾਂ। ਗੁਰੂ ਮਹਾਰਾਜ ਨੇ ਕੈਟਾਗਰਾਈਜ਼ ਕੀਤਾ ਹੈ ਬਾਣੀ ਦੇ ਵਿੱਚ ਕਿ ਗ੍ਰਿਸ਼ਤੀ ਜੋ ਹੈ ਨੰਬਰ ਇੱਕ ਉਹ ਇੰਦਰੀਆਂ ਦੇ ਰਸਾਂ ਦੇ ਵਿੱਚ ਖੋ ਜਾਂਦਾ ਹੈ। ਸਾਰੀ ਜ਼ਿੰਦਗੀ ਉਹ ਆਪਣੀਆਂ ਇਹਨਾਂ ਸੈਂਸੁਅਲ ਪਲੈਜਰਸ ਦੇ ਹੀ ਐਂਟਰਟੇਨ ਕਰਨ ਦੇ ਵਿੱਚ ਗੁਆ ਦਿੰਦਾ ਹੈ। ਸਰੀਰਕ ਸੁੱਖਾਂ ਨੂੰ ਹੀ ਭਾਲਦਾ ਰਹਿੰਦਾ ਹੈ, ਸਰੀਰਕ ਸੁੱਖਾਂ ਨੂੰ ਹੀ ਵਧਾਉਂਦਾ ਰਹਿੰਦਾ ਹੈ ਅਤੇ ਸਰੀਰਕ ਸੁੱਖਾਂ ਤੇ ਹੀ ਉਸਦੀ ਜ਼ਿੰਦਗੀ ਸੀਮਤ ਰਹਿ ਜਾਂਦੀ ਹੈ। ਇੱਕ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ। ਦੂਸਰੀ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ ਕਿ ਉਸ ਦੇ ਜੀਵਨ ਚ ਸਿਰਫ ਧੰਦਾ ਹੀ ਧੰਦਾ, ਧੰਦਾ ਹੀ ਧੰਦਾ, ਧੰਦਾ ਹੀ ਧੰਦਾ ਰਹਿ ਜਾਂਦਾ ਹੈ ਔਰ ਉਸ ਦੇ ਜੀਵਨ ਦੇ ਵਿੱਚ ਕੋਈ ਪ੍ਰਾਇਓਰਿਟੀ ਨਹੀਂ, ਕੋਈ ਪ੍ਰਾਇਓਰਿਟੀ ਨਹੀਂ। ਧੰਦੇ ਤੋਂ ਇਲਾਵਾ ਉਹਦਾ ਕੋਈ ਜ਼ਿੰਦਗੀ ਦਾ ਹੋਰ ਖਾਸ ਨਿਸ਼ਾਨਾ ਨਹੀਂ ਹੈ, ਆਪਣੇ ਲਈ ਵੀ ਔਰ ਆਪਣੇ ਬੱਚਿਆਂ ਲਈ ਵੀ। ਗ੍ਰਿਸ਼ਤੀ ਦੋ ਚੀਜ਼ਾਂ ਦੇ ਵਿੱਚ ਖੋ ਜਾਂਦਾ ਹੈ, ਨੰਬਰ ਇੱਕ ਸਰੀਰਕ ਰਸਾਂ ਦੇ ਵਿੱਚ, ਇੰਦਰੀਆਂ ਦੇ ਰਸਾਂ ਦੇ ਵਿੱਚ, ਦੂਸਰਾ ਗ੍ਰਿਸ਼ਤੀ ਖੋ ਜਾਂਦਾ ਹੈ ਆਪਣੇ ਧੰਦੇ ਦੀ ਦੁਨੀਆਂ ਦੇ ਵਿੱਚ। ਆਓ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਜੋ ਹੁਣ ਮੈਂ ਕਹਿ ਰਿਹਾ ਹਾਂ ਉਸ ਦੇ ਉੱਤੇ ਮੋਹਰ ਲਗਾਈਏ ਕਿ ਗੁਰੂ ਬਾਬਾ ਜੀ ਦਾ ਇਹ ਨਿਰਣਾ ਹੈ। ਕਹਿੰਦੇ ਹਨ

ਆਸਾ ਦੀਵਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਇਹ ਸਲੋਕ। ਇਸ ਸਲੋਕ ਦੇ ਵਿੱਚ ਕਰਮ ਕਾਂਡਾਂ ਤੋਂ ਦੂਰ ਰਹਿਣ ਵਾਸਤੇ ਸਤਿਗੁਰਾਂ ਨੇ ਉਪਦੇਸ਼ ਕੀਤਾ, ਕਿਉਂਕਿ ਇਨਸਾਨ ਪਰਮਾ ਵਹਿਮਾਂ ਵਿੱਚ ਪੈ ਕੇ ਦੁਖੀ ਹੋ ਰਿਹਾ ਤੇ ਸਤਿਗੁਰੂ ਜੀ ਕਹਿੰਦੇ ਨੇ ਸਿੱਧਾ ਔਰ ਸਾਦਾ ਜੀਵਨ

ਚੋਰੀ ਕੀਤਾ ਹੋਇਆ ਸਮਾਨ ਉਹ ਕਿਧਰੇ ਵੇਚਦਾ ਤੇ ਜਿਹਦੇ ਕੋਲੋਂ ਉਹ ਸਮਾਨ ਮਿਲੇਗਾ ਉਹ ਵੀ ਚੋਰੀ ਅਖਵਾਉਂਦਾ। ਚੋਰੀ ਇੱਕ ਕਰਦਾ, ਜਿਹਨੇ ਚੋਰੀ ਕੀਤੀ ਉਹ ਤੇ ਚੋਰ ਬਣਦਾ ਤੇ ਜਿਹਦੇ ਕੋਲ ਅੱਗੇ ਉਹਨੇ ਸਮਾਨ ਰੱਖਿਆ ਜਾਂ ਵੇਚਿਆ ਉਹ ਵੀ ਚੋਰੀ ਅਖਵਾਉਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਅਗਰ ਕੋਈ ਚੋਰੀ ਦਾ ਧਨ ਇਕੱਠਾ ਕਰੇ ਫਿਰ ਦਾਨ ਕਰੇ ਤੇ ਜਿਸ ਨੂੰ ਉਹ ਦਾਨ ਕਰਦਾ ਜਿਹਦੇ ਵਾਸਤੇ ਦਾਨ ਕਰਦਾ ਉਹਦੇ ਕੋਲ ਤੇ ਚੋਰੀ

ਅਗਰ ਉਹ ਅਰਦਾਸ ਕਰਦਾ ਹੈ ਤੇ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਦਲਾਲ ਹੈ ਤੇ ਉਹਦੇ ਵੀ ਹੱਥ ਵੱਢੇ ਜਾਣਗੇ ਕਿਉਂਕਿ ਉਸਨੇ ਇਨਸਾਫ਼ ਨਹੀਂ ਕੀਤਾ। ਰੱਬ ਦੀ ਦਰਗਾਹ ਵਿੱਚ ਸੱਚ

ਚੰਗੀ ਕਮਾਈ ਕਰਾਂਗੇ ਚੰਗਾ ਫਲ ਮਿਲੇਗਾ, ਭੈੜੀ ਕਮਾਈ ਕਰਾਂਗੇ ਭੈੜਾ ਫਲ ਮਿਲੇਗਾ। ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਕੁਝ ਪੰਡਿਤਾਂ ਨੇ ਬਹਿਸ ਕੀਤੀ। ਕਹਿਣ ਲੱਗੇ, ਮਹਾਰਾਜ ਅਸੀਂ ਮੱਥੇ ਤੇ ਟਿੱਕਾ ਲਾਉਂਦੇ ਹਾਂ, ਗੰਗਾ ਕਿਨਾਰੇ ਬੈਠਦੇ ਹਾਂ, ਗੰਗਾ ਵਿੱਚ ਇਸ਼ਨਾਨ ਕਰਦੇ ਹਾਂ, ਰੋਟੀ ਪਕਾਉਣ ਤੋਂ ਪਹਿਲਾਂ ਲੱਕੜਾਂ ਧੋ ਕੇ ਬਾਲਦੇ ਹਾਂ ਗੰਗਾ ਦੇ ਪਾਣੀ ਦੇ ਨਾਲ, ਜ਼ਮੀਨ ਦੇ ਵਿੱਚ ਚੁੱਲ੍ਹਾ ਡੂੰਘਾ ਪੁੱਟ ਕੇ ਫਿਰ ਪ੍ਰਸ਼ਾਦਾ ਬਣਾਉਂਦੇ ਹਾਂ ਤੇ ਗੁਰੂ ਸਾਹਿਬ

ਇਹਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਮੱਥੇ ਤੇ ਟਿੱਕਾ ਲਾ ਲੈਣ ਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਕੀ ਹੋਇਆ? ਨਹਾ ਲਿਆ, ਮੱਥੇ ਟਿੱਕਾ ਲਾ ਲਿਆ। ਇੰਨਾ ਹੋਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਇਨਸਾਨ ਉਦੋਂ ਸੁੱਚਾ ਹੁੰਦਾ ਜਦੋਂ ਉਹਦੇ ਮਨ ਵਿੱਚ ਸੱਚ ਹੋਵੇ। ਮਨ ਵਿੱਚ ਸੱਚ ਨਹੀਂ ਤੇ ਨਹਾਉਣ ਦੇ ਨਾਲ ਇਨਸਾਨ

ਧੋ ਲੈਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਤੇ ਪੰਡਿਤ ਨੇ ਕਿਹਾ, ਮਹਾਰਾਜ ਤੁਹਾਡੀ ਨਿਗਾਹ ਵਿੱਚ ਸੁੱਚਾ ਕੌਣ ਹੈ? ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਉਹ ਸੁੱਚੇ ਨੇ।

ਤਾਂ ਕਈ ਵਾਰੀ ਦੇਖਦੇ ਹਾਂ ਕਿ ਕਈਆਂ ਧਾਰਮਿਕ ਸਥਾਨਾਂ ਵਿੱਚ ਹਰੀਜਨ ਨਹੀਂ ਜਾ ਸਕਦੇ। ਇਹ ਕਿਹਾ ਜਾਂਦਾ ਹੈ ਕਿ ਧਾਰਮਿਕ ਸਥਾਨ ਅਪਵਿੱਤਰ ਹੋ ਜਾਏਗਾ, ਪਰ ਇੱਕ ਗੱਲ ਸਮਝ ਚ ਨਹੀਂ ਆਉਂਦੀ, ਜੇ ਨੀਵੀਂ ਜਾਤ ਵਾਲੇ ਦੇ ਜਾਣ ਨਾਲ ਧਾਰਮਿਕ ਸਥਾਨ

ਪਰ ਜੇ ਆਉਣ ਦੇ ਨਾਲ ਧਾਰਮਿਕ ਸਥਾਨ ਹੀ ਅਪਵਿੱਤਰ ਹੋ ਜਾਣਦੇ ਨੇ ਤੇ ਫਿਰ ਉੱਥੋਂ ਕਿਸੇ ਨੂੰ ਮਿਲੇਗਾ ਕਿ ਇਹ ਭਰਮ ਇਹ ਵਹਿਮ ਸਤਿਗੁਰਾਂ ਨੇ ਕੱਢਣ ਵਾਸਤੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਠੀਕ ਹੈ, ਜੇ ਕਿਧਰੇ ਜਾਣ ਦੀ ਇਜਾਜ਼ਤ ਨਹੀਂ ਤੇ ਤੁਸੀਂ ਮੇਰੇ ਕੋਲ ਆਓ

ਕਿਸੇ ਦੇ ਘਰ ਬੱਚਾ ਹੋਣ ਵਾਲਾ ਸੀ। ਉਸਨੇ ਬੜੀ ਸ਼ਰਧਾ ਦੇ ਨਾਲ ਕੁਝ ਬ੍ਰਾਹਮਣਾਂ ਨੂੰ ਭੋਜਨ ਵਾਸਤੇ ਪ੍ਰਸ਼ਾਦੇ ਵਾਸਤੇ ਆਪਣੇ ਘਰ ਬੁਲਾਇਆ। ਬ੍ਰਾਹਮਣ ਭੋਜਨ ਖਾਣ ਵਾਸਤੇ ਬੈਠ ਗਏ। ਸਾਹਮਣੇ ਥਾਲੀਆਂ ਵਿੱਚ ਭੋਜਨ ਪਰੋਸਿਆ। ਇਹ ਬ੍ਰਾਹਮਣ ਭੋਜਨ ਛਕਣ ਲੱਗੇ, ਪ੍ਰਸ਼ਾਦਾ ਛਕਣ ਲੱਗੇ, ਤਾਂ ਜਿਹੜਾ ਪ੍ਰਸ਼ਾਦਾ ਛਕਾਉਣ ਲੱਗਾ ਸੀ ਉਸ ਨੂੰ ਕੋਈ ਖਬਰ ਮਿਲੀ। ਉਹ ਖੁਸ਼ੀ ਨਾਲ ਝੂਮ ਉੱਠਿਆ ਔਰ ਖੁਸ਼ੀ ਨਾਲ ਝੂਮਦਾ ਹੋਇਆ ਬ੍ਰਾਹਮਣਾਂ ਨੂੰ ਕਹਿਣ ਲੱਗਾ।

ਕਹਿਣ ਲੱਗਾ ਭੋਜਨ ਕਿਉਂ ਨਹੀਂ ਛਕਣਾ। ਕਹਿਣ ਲੱਗੇ ਤੇਰੇ ਘਰ ਬੱਚਾ ਜੰਮੇ ਹੈ ਤੇ ਜਿਸ ਘਰ ਕੋਈ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ, ਤੇਰਾ ਘਰ ਸੂਤਕ ਵਾਲਾ ਹੈ।

ਥਾਲੀਆਂ ਵਿੱਚ ਪਿਆ ਹੋਇਆ ਭੋਜਨ ਛੱਡ ਕੇ ਸਾਰੇ ਬ੍ਰਾਹਮਣ ਆ ਗਏ। ਪਰ ਉਹ ਘਰ ਵਾਲਾ ਪ੍ਰੇਮੀ ਬੜਾ ਦੁਖੀ ਹੋਇਆ, ਕਹਿਣ ਲੱਗਾ ਮੇਰੇ ਘਰ ਬੱਚੇ ਨੇ ਜਨਮ ਲਿਆ, ਬ੍ਰਾਹਮਣਾਂ ਨੇ ਪ੍ਰਸ਼ਾਦਾ ਨਹੀਂ ਛਕਿਆ, ਕਹਿੰਦੇ ਨੇ ਤੇਰਾ ਘਰ ਸੂਤਕ ਵਾਲਾ। ਇਹ ਦੁਖੀ ਬੈਠਾ ਸੀ, ਕਿਸੇ ਨੇ ਕਿਹਾ ਦੁਖੀ ਨਾ ਹੋ। ਇੱਥੇ ਧੰਨ ਗੁਰੂ

ਉੱਥੇ ਕਿਹਾ ਜਾਂਦਾ ਹੈ ਸੂਤਕ, ਜਿੱਥੇ ਕੋਈ ਮਰੇ ਉੱਥੇ ਕਿਹਾ ਜਾਂਦਾ ਹੈ ਪਾਤਕ। ਇਸ ਪ੍ਰੇਮੀ ਨੇ ਕਿਹਾ ਤੂੰ ਦੁਖੀ ਨਾ ਹੋ, ਗੁਰੂ ਨਾਨਕ ਸਾਹਿਬ ਦੇ ਕੋਲ ਜਾ, ਉਹ ਸੋਤਕ ਪਾਤਕ ਨਹੀਂ ਮੰਨਦੇ, ਇਹਨਾਂ ਪਰਮਾ ਵਹਿਮਾਂ ਵਿੱਚ ਨਹੀਂ ਪੈਂਦੇ। ਇਹ ਪ੍ਰੇਮੀ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਤੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਬੱਚੇ ਨੇ ਜਨਮ ਲਿਆ ਪਰ ਬ੍ਰਾਹਮਣਾਂ ਨੇ

ਜਾਓ ਤੁਸੀਂ ਪ੍ਰਸ਼ਾਦਾ ਛਕ ਕੇ ਆਓ। ਸਿੱਖਾਂ ਨੇ ਪ੍ਰਸ਼ਾਦਾ ਛਕਿਆ, ਉਹਨਾਂ ਬ੍ਰਾਹਮਣਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਇਸ ਗੱਲ ਦਾ ਮਨ ਵਿੱਚ ਬੜਾ ਰੋਸ ਜਾ ਗਿਆ। ਇਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਔਰ ਗੁੱਸੇ ਨਾਲ ਕਹਿਣ ਲੱਗੇ, ਮਹਾਰਾਜ ਤੁਸੀਂ ਧਰਮ ਤੇ ਨਹੀਂ ਚੱਲਦੇ, ਤੁਸਾਂ ਧਰਮ ਦੇ ਉਲਟ ਕੰਮ ਕੀਤਾ।

ਜਿਸ ਘਰ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ। ਸਾਹਿਬ ਜੀ ਕਹਿਣ ਲੱਗੇ ਅੱਛਾ। ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਨੇ ਸੂਤਕ ਵਾਲੇ ਘਰੋਂ

ਤੁਸੀਂ ਕਹਿੰਦੇ ਹੋ ਜਿੱਥੇ ਬੱਚਾ ਜਨਮ ਲਵੇ ਉਹ ਸੂਤਕ ਵਾਲਾ ਘਰ ਹੈ, ਤੇ ਸੂਤਕ ਦਾ ਮਤਲਬ ਕੀ ਹੈ? ਕਹਿਣ ਲੱਗੇ ਮਹਾਰਾਜ, ਸੂਤਕ ਦਾ ਮਤਲਬ ਹੈ ਝੂਠ। ਸਾਹਿਬ ਜੀ ਕਹਿਣ ਲੱਗੇ ਠੀਕ ਹੈ, ਮੈਂ ਮੰਨ ਲਿਆ ਸੂਤਕ ਦਾ ਮਤਲਬ ਝੂਠ ਹੈ। ਕਹਿਣ ਲੱਗੇ ਹਾਂ। ਸਾਹਿਬ ਜੀ ਕਹਿਣ ਲੱਗੇ ਠੀਕ ਹੈ, ਤੁਸਾਂ ਆਪਣੀ ਗੱਲ ਕੀਤੀ ਜਿੱਥੇ ਕੋਈ ਜਨਮ ਲਵੇ

बेटा अमरो जी पिता जी, बेटे जिस शख्स नू तू नाल लैके आई है सासी चट साखी नाल जुड़ना, इन्ना मैं दस देवा। धन गुरु अमरदास सच्चे पातशाह दा अज उत जो समान दिहाड़ा है, इसलिए गल शुरू की थी। बेटा अमरो जी पिता जी, जिस शख्स नू तू नाल लैके आई है उन्हू बाहर क्यों कले हार दिता है, उन्हू बाहर क्यों खड़िया कर दिता, जा लैके आ, लैके आ। अमरो दे दलीज तो पिता गुरु गुरु अंगद देव जी तक जान तक और वापस आन तक बाबा अमरदास ने अपने मन विच गल बना ली कि मैं मुर्शिद टोलन चलिया हां, कोई त्रिपल्ली गुरु न लभवे ए भी कर लवा, मुड़ के फिर मैं धार विच ही फस जावा। हां जे सच्ची बच्ची अमरो दे कहण ते पे हो गुरु अंगद देव पूरा सूरा गुरु है ना, ता ओ मैनू ना लैके बुलावे, ना लैके। दूजी गल, लंगर दा वेला है, संगतां छक रहियां ने ते मेरी मर्जी दे मुताबक मैनू भोजन मिल जाए ता मैं समझांगा पूरा सूरा गुरु है, अंतरजामी गुरु है। इनू उर्दू फारसी च कहंदे ने मुर्शिदे कामल है। हमरो बीबी आई पिता तो इजाजत लैके मुड़ के गई, आखन लगी पिता अमरदास आप नू बुलाया है, याद कीता है मेरे पिता ने। कोल गए ना अमरदास, हाली गुरु नहीं बने, अमरदास कोल गए ना तो गुरु अंगद देव जी ने आवाज दे के बुला लिया, अमरदास कैसे आए हो, एदा अंदरला मनशा पूरा हो गया पे ना लेता गुरु अंगद देव जी ने। अमरदास कैसे आए हो, तबीयत ठीक है, बखरीयत तमाम है, सब सुख सांद है, बैठो जिथे जगह मिलती है, चूंकि भोजन का वेला है इसलिए भोजन छक लवो, बैठो सुख सांद। पूछ ली आदर ना बिठाल दिता, सेवादार लंगर पिया वरतांदा है। गुरु अंगद देव सच्चे पातशाह जी ने उचेचा बुला के आख्या, ओ जो नवा प्राणी आया ना अज ओनू दाल पाती सेवा विच देनी है छकन वास्ते। अमरदास तेरा भोजन आ गया है छको, पर ए अंदर गिटियां गिने अमरदास बाबा जो कुछ मैं ना नहीं लेंदा क्योंकि बहुती चर्चा बच जाती है, लेना भी नहीं चाहिए। असी ए मीट संबंधी मैं अर्ज कर देवा ना लै हो गया, देखो भुल हो गई मीट संबंधी असी बिला वजह ओ आसमान तक गल पहुंचा छड़ी है, पंथ दो हिस्से तिना हिस्से चौं हिस्से च वंडिया गया है। मैं घरां भी देखा पति पत्नियों का तलाक भी हो गया है, इन्ना याद रखो सात संग जी। एदा मैं ईरानी अर्ज करन लगा, एदा साडे धर्म नाल कोई संबंध नहीं है, ए साडी खुराक है, खुराक है। जिदा मसर खा ले, मूंगी खा ले, गोभी खा ले, आलू खा ले। चलो ए जेड़ा नवा प्राणी आया ना सेवादार जी, इस नू दाल पान देना है, क्योंकि अंदर सोच रहा है मैं कदी खादा नहीं जो वरत रहा है, जो वरत रहा है मैं कदी खादा नहीं। गुरु अंतरजामी मैं ठणका के वेख लिया, मेरा नां लैके बुलाया होवे तां किवें होवे। गुरु अमरदास कहन लगे इस नू दाल भात सर्व कर दो, दे दो, गल निबड़ गई, रहण लग पै। पर अंतरजामता दी मोहर अमरदास बाबे दे दिल ते लग गई सत्संग जी, आ मत्था टेक के आपां भी मोहर लगाई आखो सतनाम श्री। समा लंघदा गया, चाकरी करदे रहे, तिन फिक्र सुनने जी। अमरदास बाबे ने इन्नी घालना कीती है ना बारह वरिया विच, ते बारह ते खिताब लए ना वड्याईयां लईयां, जिवें निमाणियां दा मान, नितानियां दा तां, न्योटियां दी ओट, बेवसीलियां दा वसीला, बेपनाहां दी पनाह, नतीरियां दी तिर। एक बड़ी गजब दी बात है, नतीरियां दी धीरज, जिहड़ा धीरज नहीं ना वधदा किते वी, उह गुरु अमरदास दे दर्शन कर लवे ते उहदी धीरज आ जाएगा। बारह वरे अंदर बहुत कुछ इत्थे चमत्कार होए, लेकिन एक दिन ऐसा होया कि दरिया ब्यासा ते गए, हमेशा दी तरह आस नाल मुड़ के आंदे हुए जुलाए दी खड्डी कोल डिग पए,
ਰਾਤ ਅੰਧੇਰੀ ਸੀ, ਘੁੰਮਣ ਘੇਰੀ ਸੀ, ਰਸਤਾ ਦਿਸਦਾ ਕੋਈ ਨਹੀਂ ਸਰ। ਰਾਤ ਅੰਧੇਰੀ, ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਸੁਣਨਾ ਜੀ, ਰਾਤ ਅੰਧੇਰੀ, ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਉਹ ਕੀ ਜਾਣ ਹਾਲ ਸਾਡੇ ਵਸਣ ਜੋ ਨਦੀ ਕਿਨਾਰੇ। ਉਹਨਾਂ ਨੂੰ ਕੀ ਪਤਾ, ਬਾਬਾ ਖੱਡ ਵਿਚ ਡਿੱਗ ਪਏ, ਖੱਡੀ ਵਿਚ ਡਿੱਗ ਪਏ, ਲੇਕਿਨ ਅਰਦਾਸ ਕੀਤੀ, ਹੇ ਮੁਰਸ਼ਦੇ ਕਾਮਲ, ਪੀਰੇ ਕਾਮਲ, ਗੁਰੂ ਸੱਚਾ ਪਾਤਸ਼ਾਹ, ਮੇਰੀ ਇੱਕ ਅਰਜ਼ ਨੇੜੇ ਹੋ ਕੇ ਸੁਣੀ, ਇਹ ਗਾਗਰ ਜਿਹੜੀ ਮੈਂ ਮੁੰਡ ਤੇ ਚਾਈ ਹੈ ਨਾ ਤੇਰੇ ਇਸ਼ਨਾਨ ਵਾਸਤੇ, ਸਰੀਰ ਗਾਗਰ ਦਾ ਜਲ ਸਾਰਾ ਵਗ ਜਾਏ ਤੇ ਵਗ ਜਾਏ, ਪਰ ਇਹਦੇ ਵਿੱਚੋਂ ਇੱਕ ਬੂੰਦ ਵੀ ਨਾ ਗਿਰੇ, ਤੇਰੇ ਵਾਸਤੇ ਜਲ ਲਿਆਂਦਾ ਹੈ ਨਾ, ਇਸ ਗਾਗਰ ਚੋਂ ਇੱਕ ਬੂੰਦ ਵੀ ਨਾ ਡਿੱਗੇ, ਇਹ ਸਰੀਰ ਜਲ ਗਾਗਰ ਦਾ ਜਲ ਵਗ ਜਾਏ ਤੇ ਵਗ ਜਾਏ। ਹੋਇਆ ਕਿ ਸਾਧ ਸੰਗਤ ਜੀ, ਬਾਬਾ ਅਮਰਦਾਸ ਗਾਗਰ ਤੋਂ ਉਜਾਗਰ ਹੋ ਗਏ, ਗਾਗਰ ਤੋਂ ਉਜਾਗਰ ਹੋ ਗਏ, ਸੁਣਨਾ, ਚਾਕਰੀ ਤੋਂ ਠਾਕਰੀ ਪ੍ਰਾਪਤ ਕਰ ਲਈ, ਟਹਿਲ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਮਹਿਲ ਪ੍ਰਾਪਤ ਹੋਵੇ, ਔਰ ਖੱਡੀ ਚੋਂ ਗੱਦੀ ਪ੍ਰਾਪਤ ਕਰ ਲਈ। ਆਖੋ ਸਤਨਾਮ ਸ਼ਿਵ। ਖੱਡੀ ਤੋਂ ਗੱਦੀ, ਟਹਿਲ ਤੋਂ ਮਹਿਲ, ਚਾਕਰੀ ਤੋਂ ਠਾਕਰੀ, ਔਰ ਗਾਗਰ ਤੋਂ ਰਮਾਲ ਉਜਾਗਰ ਹੋ ਗਏ। ਅੰਤਜਾਮੀ ਸਤਿਗੁਰੂ ਨੇ ਅੱਜ ਦੇ ਦਿਨ ਜੋਤੀ ਜੋਤ ਸਮਾਵਣ ਦਾ ਸਮਾਗਮ ਬਣਾ ਲਿਆ, ਜੋਤੀ ਜੋਤ ਸਮਾਗਮ। ਇਹ ਮੁਰਸ਼ਦੇ ਕਾਮਲ ਦੀ ਗੱਲ ਹੈ ਕਿ ਉਹਨਾਂ ਨੇ ਵੇਖ ਲਿਆ, ਏਦਾਂ ਹੀ ਜਿਵੇਂ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੈ ਨਾ, ਗੁਰੂ ਅੰਗਦ ਦੇਵ ਜੀ ਏਦਾਂ ਬੈਠੇ ਸਨ, ਸੰਗਤ ਸਾਰੀ ਇੱਧਰ ਨੂੰ ਵਹਿੰਦੀ ਪਈ ਸੀ, ਤੇ ਬਾਬਾ ਅਮਰਦਾਸ ਵੀ ਕੋਲੇ ਬੈਠੇ ਸਨ। ਉਹ ਬਾਹਰੋਂ ਮਾਰੇ ਗਏ, ਲੁੱਟੇ ਗਏ, ਕੱਖ ਨਹੀਂ ਬਚਿਆ, ਕਰਦੇ ਕਰਦੇ ਇੱਕ ਜੁਲਾਹਾ ਤੇ ਜੁਲਾਈ ਆਏ। ਗੁਰੂ ਅੰਗਦ ਦੇਵ ਜੀ ਨੇ ਆਖਿਆ, ਅਮਰਦਾਸ ਬਾਬਾ ਉਹ ਕੀ ਹੈ, ਹਾਂ ਕੀ ਹੋ ਗਿਆ? ਆਖਣ ਲੱਗੇ, ਨਾ ਨਾ ਪਿਤਾ ਗੁਰੂ, ਸਤਿਗੁਰੂ ਕਹਿਣ, ਵੇਖ ਨਾ ਸਿਰ ਖਿਲਾਰੀ ਆ ਰਹੀ ਹੈ, ਬੱਚਿਆਂ ਦੇ ਕੱਪੜੇ ਕੋਈ ਨਹੀਂ, ਸਿਰ ਖਿਲਾ ਰਿਹਾ ਹੋਇਆ, ਪਤੀ ਵੀ ਬੇਹਾਲ ਹੋਇਆ ਹੋਇਆ ਆ ਰਿਹਾ, ਕੀ ਹੋ ਗਿਆ ਅੱਜ? ਹਾਲਾਂਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਪਤਾ ਹੈ, ਹੀ ਨੋਜ਼ ਐਵਰੀਥਿੰਗ, ਅੰਤਰਜਾਮੀ ਹੈ, ਪਰ ਫਿਰ ਵੀ ਉਜਾਗਰ ਕਰਨਾ ਨਾ। ਕਹਿਣ ਲੱਗੇ, ਅਮਰਦਾਸ ਉਹ ਦੇਖ ਕੀ ਹੋ ਰਿਹਾ? ਆਖਣ ਲੱਗੇ, ਸਤਿਗੁਰੂ ਮੁਰਸ਼ਦੇ ਕਾਮਲ, ਪੀਰਾਨ ਪੀਰ ਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅੰਗਦ ਦੇਵ, ਜਦੋਂ ਮੈਂ ਖੱਡੀ ਵਿੱਚ ਡਿੱਗਿਆ ਸਾਂ ਨਾ ਅੱਧੀ ਰਾਤ ਵੇਲੇ, ਤੇ ਪਾਣੀ ਵਿੱਚ ਡਿੱਗਿਆ ਸਾਂ, ਖੜਾਕ ਹੋਇਆ, ਇਹ ਤੁਹਾਨੂੰ ਕੁਝ ਕਹਿ ਦਿੱਤਾ ਹੈ? ਇਸਨੇ ਬੀਬੀ ਨੇ ਤੁਹਾਨੂੰ ਕੁਝ ਕਹਿ ਦਿੱਤਾ, ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਮੈਂ ਚੱਲ ਜਾਣਾ ਸੀ, ਪਰ ਚੂੰਕਿ ਤੁਹਾਨੂੰ, ਤੁਸੀਂ ਤੇ ਪੂਰੇ ਸੂਰੇ ਸਤਿਗੁਰੂ, ਤੁਹਾਨੂੰ ਕੁਝ ਕਹਿ ਦਿੱਤਾ, ਮੈਨੂੰ ਕਹਿੰਦੀ ਮੈਂ ਚੱਲ ਜਾਂਦਾ, ਪਰ ਇਹ ਤੁਹਾਨੂੰ ਆਖ ਦਿੱਤਾ, ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਆਖੋ ਸਤਨਾਮ ਸ਼੍ਰੀ, ਮੈਂ ਚੱਲ ਨਾ ਸਕਿਆ। ਅੱਛਾ ਹੋਇਆ ਕੀ ਸੀ? ਕਹਿਣ ਲੱਗੇ, ਜਦੋਂ ਮੈਂ ਡਿੱਗਿਆ ਤਾਂ ਜੁਲਾਈ ਨੇ ਪੁੱਛਿਆ, ਜੁਲਾਈਏ ਵੇਖ ਬਾਹਰ ਕੌਣ ਕੀ ਹੈ? ਆਖਣ ਲੱਗੇ, ਸੁੱਤਾ ਰਾਹ ਹੋਵੇ ਸੁੱਤਾ ਰਾਹ, ਇਹ ਅਮਰੂ ਨਥਾਵਾਂ ਹੋਣਾ ਜਿਹੜਾ ਕੁੜਮਾਂ ਦੇ ਘਰ ਬੈਠ ਕੇ ਦਿਨ ਪਿਆ ਗੁਜ਼ਾਰਦਾ ਹੈ। ਵਾਹ, ਦੁਨੀਆ ਬੋਲਣ ਲੱਗੀ ਬਿਲਕੁਲ ਨਹੀਂ ਸੋਚਦੀ, ਬੋਲਣ ਤੋਂ ਬਾਅਦ ਵੀ ਨਹੀਂ ਸੋਚਦੀ, ਹਾਂ ਪਰ ਬੋਲਣਾ ਚਾਹੀਦਾ ਸੋਚ ਕੇ। ਥਿੰਕ ਬਿਫੋਰ ਯੂ ਸਪੀਕ ਐਂਡ ਜੰਪ ਬਿਫੋਰ ਯੂ ਲੀਵ। ਤੋ ਵੇਖਿਆ ਨਾ, ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਇਹਨਾਂ ਨੂੰ ਉਹ ਆ ਗਏ ਜੁਲਾਹਾ ਜੁਲਾਹੀ, ਕਹਿਣ ਲੱਗੇ ਸੱਚ ਸੱਚ ਦੱਸ ਦਿਓ। ਤੋ ਉਹ ਇੱਕ ਸ਼ੇਰ ਵਿੱਚ ਬਿਆਨ ਕਰਨ ਲੱਗਾ, ਸ਼ੇਰ ਸਰ ਲੰਬਾ ਹੈ ਪਰ ਸੁਰਤ ਵੀ ਐਡੀ ਲੰਬੀ ਕਰਕੇ ਸ਼ੇਰ ਸੁਣ ਲਓ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਕਹਿਣ ਲੱਗੇ, ਇਸਨੇ ਆਖਿਆ ਜੀ, ਜੇ ਅਮਰੂ ਬੇਨਵਾ ਹੋਗਾ, ਜਿਹਦਾ ਘਰ ਘਾੜ ਕੋਈ ਨਹੀਂ ਹੈ, ਆਖ ਵੀ ਦਿੱਤਾ ਕੁੜਮਾਂ ਦੇ ਬੂਹੇ ਤੇ, ਗਾਗਰ ਢੋ ਕੇ ਦਿਨ ਪਿਆ ਪੂਰੇ ਕਰਦਾ ਹੈ। ਕਹਿਣ ਲੱਗੇ ਅਮਰਦਾਸ, ਇਸ

ਤਾਂ ਤੂੰ ਹੋਵੇ ਉਹ ਕਿੱਥੇ ਮੁੜ ਜਾਏ ਜੀ। ਸਾਸੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਨਕ ਪਾਤਸ਼ਾਹ ਕਹਿਣ ਲੱਗੇ ਲੈਣਿਆ ਆ ਬਗਲਗੀਰ ਹੋਈਏ, ਸਾਹ ਸਾਂਝੇ ਕੀਤੇ, ਦਿਲ ਦੀ ਧੜਕਣ ਸਾਂਝੀ ਕੀਤੀ, ਜਾਪ ਦਾ ਵਟਾਂਦਰਾ ਕੀਤਾ ਤੇ ਨਾਲੇ ਕਹਿਣ ਲੱਗੇ ਲੈਣਿਆ ਮੈਂ ਵੀ ਅੱਜ ਤੱਕ ਆਪਣਾ ਘਰ ਕਾਟ ਔਰ ਥਾਂ ਬਣਾਉਣ ਲਈ ਢੂੰਡਦਾ ਹੀ ਪਿਆ ਸਾਂ, ਰੱਬ ਨੇ ਬੜੀ ਕਿਰਪਾ ਕੀਤੀ ਖੁਦਾਵੰਦ ਕੀ, ਵਾਹਿਗੁਰੂ ਜੀ ਨੇ ਤੈਨੂੰ ਬਣਾ ਦਿੱਤਾ, ਅੱਜ ਮੈਂ ਆਪਣੀ ਜੋਤ ਜਿਹੜੀ ਮੈਨੂੰ ਮਿਲੀ ਸੀ ਨਾ ਗੁਰੂ ਰੱਬ ਜੀ ਵੱਲੋਂ ਉਹ ਤੇਰੇ ਵਿੱਚ ਇੰਸਪਾਇਰ ਕਰਦਾ, ਤੂੰ ਤੇ ਮੈਂ ਇੱਕ ਹੋ ਗਏ ਹਾਂ। ਸ਼ੇਰ ਸੁਣਨਾ ਜੀ, ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ, ਭਾਈ ਲੈਣੇ ਜੀ ਨੂੰ ਇਸ਼ਕ ਕੀ ਭੱਟੀ ਮੈਂ, ਬਾਬਾ ਨਾਨਕ ਦੇਵ ਜੀ ਨੇ ਲੈਣੇ ਨੂੰ ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ, ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰ ਦਿਆ, ਲਹਿਣੇ ਸੇ ਅੰਗਦ ਕੀਆ ਔਰ ਅੰਗਦ ਸੇ ਅੱਲਾ ਕਰ ਦਿਆ। ਏਦਾਂ ਹੀ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਵਾਸਤੇ ਅਦਾਬੋ ਅਲਕਾਬ ਤੇ ਬੜੇ ਚਾਹੀਦੇ ਨੇ, ਪਰ ਇਤਿਹਾਸ ਵਿਚ ਭਾਈ ਸਾਹਿਬ ਹੀ ਲਿਖਿਆ। ਭਾਈ ਸਾਹਿਬ ਜੀ ਨੇ ਗਲਵਕੜੀ ਵਿਚ ਲੈ ਲਿਆ ਰਾਜਾ ਸਾਹਿਬ ਨੂੰ, ਨਾਭ ਕਮਲ ਜੀ ਨੂੰ, ਬਸ ਇੱਕ ਮਿਕ ਹੋ ਗਏ, ਕਹਿਣ ਲੱਗੇ ਆ ਗੱਦੀਆਂ ਸੰਭਾਲੋ, ਆ ਚਾਬੀਆਂ ਸੰਭਾਲੋ, ਆ ਖਜ਼ਾਨਾ ਸੰਭਾਲੋ। ਤੇ ਉਧਰ ਮਹੰਤ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜਾ ਜਵਾਨ ਪੁੱਤਰ ਸੀਗਾ ਨਾ, ਬੇਟਾ ਸੀ ਮੇਰਾ, ਚੇਲੇ ਬੇਟੇ ਹੀ ਹੁੰਦੇ ਨੇ, ਇਹ ਤਾਂ ਹੁਣ ਨਿਕਲ ਗਿਆ ਹੱਥ ਨੂੰ, ਹੁਣ ਨਹੀਂ ਆਏਗਾ। ਭਾਈ ਜਵਾਹਰ ਸਿੰਘ ਸਾਹਿਬ ਦੀ ਕਰਨੀ ਬਹੁਤ ਵੱਡੀ, ਕਰਨੀ ਨਾਲ ਹੀ ਹਰ ਜਗ੍ਹਾ ਅਸਰ ਪੈਂਦਾ ਸਾਧ ਸੰਗਤ ਜੀ, ਜਿੰਨੀ ਵਧੀਆ ਕਰਨੀ ਉਨਾ ਵਧੀਆ ਅਸਰ, ਤੇ ਜਿੰਨੀ ਘਟੀਆ ਕਰਨੀ ਓਨੀ ਦੂਜਾ ਫਿਲਮ ਦੀ ਬਲੈਂਸ। ਇਸ ਲਈ ਅੱਛੇ ਪੀਰ ਨੇ ਪੂਰੇ ਗੂਰੇ ਸੂਰੇ ਵਰਿਆਮ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਨੂੰ ਗਲਵਕੜੀ ਪਾਤੀ ਤੇ ਆਪਣੀ ਗੱਦੀ ਦੇ ਦਿੱਤੀ, ਆਪਣੇ ਆਸਣ ਤੇ ਬਿਠਾ ਲਿਆ, ਸਤਿਕਾਰ ਕੀਤਾ, ਪਰ ਨਾਲ ਹੀ ਇਹ ਗੱਦੀ ਵੀ ਦੇ ਦਿੱਤੀ। ਬਸ ਇਹਨਾਂ ਕੋਲ ਵਿਚਰਦਿਆਂ ਵਿਚਰਦਿਆਂ ਇੰਨੀਆਂ ਧੁੰਮਾਂ ਪੈ ਗਈਆਂ, ਬੇਅੰਤ ਬੇਅੰਤ ਵਰ ਦਿੱਤੇ, ਬੜਿਆਂ ਬੜਿਆਂ ਦੇ ਉਜੜੇ ਘਰ ਵਸਾਏ, ਬੜਿਆਂ ਬੜਿਆਂ ਵਾਸਤੇ ਖੂਹ ਪਿਆਸਿਆਂ ਵਾਸਤੇ ਲਵਾ ਦਿੱਤੇ। ਤੇ ਇੱਕ ਦਿਨ ਫਿਰ ਰਾਜਾ ਸਾਹਿਬ ਜੀ ਨੇ ਨਾ ਬੜੀ ਪ੍ਰਸੰਨਤਾ ਵਿਚ ਆ ਕੇ, ਬੜੀ ਖੁਸ਼ੀ ਵਿਚ ਆ ਕੇ ਆਪਣੇ ਮੁਰਸ਼ਦੇ ਕਾਮਲ ਵਾਸਤੇ, ਆਪਣੇ ਪੀਰ ਵਾਸਤੇ, ਪੂਰੇ ਉਸਤਾਦ ਵਾਸਤੇ, ਪੂਰੇ ਗੁਰੂ ਲਈ ਦੋ ਚਾਰ ਕਬਿੱਤ ਉਚਾਰਨ ਕੀਤੇ, ਦੋ ਚਾਰ ਸਵੱਈਏ ਉਚਾਰਨ ਕੀਤੇ।

ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ

ਮੰਦਰ ਦਾ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ, ਉਹਨਾਂ ਨੂੰ ਨਵਾਉਂਦਾ, ਉਹਨਾਂ ਦੀ ਆਰਤੀ ਕਰਦਾ, ਧੰਨਾ ਬੜਾ ਹੈਰਾਨ ਹੁੰਦਾ।

ਪੁਜਾਰੀ ਨੂੰ ਗੁੱਸਾ ਚੜ ਗਿਆ। ਪੁਜਾਰੀ ਕਹਿਣ ਲੱਗਾ, ਜਾ ਧੰਨੇ ਜਾ ਕੇ ਆਪਣਾ ਕੰਮ ਕਰ, ਇਹ ਕੋਈ ਮਖੌਲ ਹੈ? ਮੰਦਿਰ ਵਿੱਚ ਮੂਰਤੀ ਚੁੱਕ ਕੇ ਮੈਂ ਤੈਨੂੰ ਦੇ ਦਿਆਂ, ਪਰ ਜਿਹੜਾ ਧਰਨਾ ਹੈ ਇਹਦੇ ਮਨ ਵਿੱਚ

ਤੇ ਪੁਜਾਰੀ ਹੋਰ ਗੁੱਸੇ ਚ ਆ ਗਿਆ। ਪੁਜਾਰੀ ਕਹਿੰਦਾ, ਜਾਓ ਧੰਨਿਆ, ਤੈਨੂੰ ਜੂ ਕਿਹਾ ਜਾ ਕੇ ਆਪਣਾ ਕੰਮ ਕਰ, ਇਹ ਕੋਈ ਮਖੌਲ ਥੋੜਾ ਕਿ ਤੈਨੂੰ ਮੰਦਿਰ ਵਿੱਚੋਂ ਮੂਰਤੀ ਚੁੱਕ ਕੇ ਦੇ ਦੇ। ਧੰਨੇ ਨੇ ਬੜੀਆਂ ਮਿੰਨਤਾਂ ਕੀਤੀਆਂ ਪਰ ਪੁਜਾਰੀ ਨਾ ਮੰਨਿਆ ਤੇ ਧੰਨਾ ਸੀ ਜੱਟ। ਧੰਨੇ ਨੂੰ ਚੜ ਗਿਆ ਗੁੱਸਾ ਤੇ ਗੁੱਸੇ ਚ ਧੰਨਾ ਕਹਿਣ ਲੱਗਾ, ਦੇਖੋ ਪੰਡਤਾ, ਹੁਣ ਤੱਕ ਤੇ ਮੈਂ ਹੱਥ ਜੋੜੇ ਨੇ, ਤੂੰ ਮੰਨਿਆ ਨੀ, ਸਿੱਧੀ ਤਰ੍ਹਾਂ ਇੱਕ ਠਾਕੁਰ ਦੇ ਦੇ।

ਇਹ ਪੁਜਾਰੀ ਤੰਨੇ ਨੂੰ ਕਹਿ ਕੇ ਕਿ ਤੰਨਿਆ ਮੈਂ ਤੈਨੂੰ ਠਾਕੁਰ ਦੇਣਾ ਮੰਦਰ ਦੇ ਪਿਛਵਾੜੇ ਚਲਾ ਗਿਆ। ਬਾਹਰ ਡਿੱਗਾ ਹੋਇਆ ਇੱਕ ਗੋਲ ਮੋਲ ਪੱਥਰ ਚੁੱਕਿਆ ਕੱਪੜੇ ਵਿੱਚ ਲਵੇਟ ਕੇ

ਦਹੀਂ ਰਿੜਕ ਕੇ ਲੱਸੀ ਬਣਾਈ। ਇੱਕ ਥਾਲੀ ਵਿੱਚ ਰੋਟੀ ਰੱਖੀ, ਨਾਲੇ ਲੱਸੀ ਲਈ ਤੇ ਠਾਕੁਰ ਦੇ ਸਾਹਮਣੇ ਆ

ਧਰਨੇ ਨੂੰ ਕੀ ਪਤਾ ਕਿ ਲੋਕ ਠਾਕੁਰਾਂ ਨਾਲ ਵੀ ਠੱਗੀ ਕਰਦੇ ਨੇ। ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਾਂਦਾ, ਅੱਧੀ ਆਪ ਰੱਖ ਲੈਂਦਾ, ਅੱਧੀ ਚੀਜ਼ ਲੋਕੀ ਕਰ ਲੈ ਜਾਂਦੇ, ਪਰ ਧਰਨਾ ਸਮਝਦਾ ਇਹ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ। ਤੇ ਧਰਨਾ ਵੀ ਕਹਿੰਦਾ, ਠਾਕੁਰ ਰੋਟੀ ਖਾ। ਠਾਕੁਰ ਮੈਨੂੰ ਇਹ ਨਹੀਂ ਪਤਾ ਆਰਤੀ ਕਿਵੇਂ ਕਰੀ ਦੀ, ਮੈਨੂੰ ਇਹ ਨਹੀਂ ਪਤਾ ਅਰਦਾਸ ਕਿਵੇਂ ਕਰੀ ਦੀ, ਪਰ ਠਾਕੁਰ ਮੇਰੇ ਮਨ ਵਿੱਚ ਪਿਆਰ ਬੜਾ ਹੈ, ਕਿਰਪਾ ਕਰ ਤੇ ਰੋਟੀ ਖਾ ਲੈ। ਹੱਥ ਜੋੜਦਾ ਧਰਨਾ, ਮਿੰਨਤਾਂ ਕਰਦਾ ਹੈ,

ਧਰਨਾ ਵੀ ਹੁਣ ਜਿੱਦ ਤੇ ਆ ਗਿਆ। ਕਹਿਣ ਲੱਗਾ ਠਾਕੁਰ, ਤਿੰਨ ਦਿਨ ਹੋ ਗਏ ਨੇ ਅਰਦਾਸਾਂ ਕਰਦੇ ਆ, ਹੱਥ ਜੋੜਦੇ ਆ, ਤੂੰ ਨਹੀਂ ਆਇਆ। ਜੇ ਤੇਰੀ ਜਿੱਦ ਹੈ, ਪੜਿਆ ਲਿਖਿਆਂ ਦੇ ਹੱਥੋਂ, ਪੰਡਤਾਂ ਦੇ ਹੱਥੋਂ ਖਾਣਾ, ਤੇ ਮੇਰੀ ਵੀ ਫਿਰ ਜਿੱਦ ਹੈ। ਮੈਂ ਵੀ ਜੱਟ ਆ, ਇੱਥੇ ਰੱਖ ਕੇ ਆਪਣੇ ਹੱਥਾਂ ਨਾਲ ਤੈਨੂੰ ਰੋਟੀ ਖਵਾਣੀ। ਯਾਦ ਰੱਖ, ਜੇ ਤੂੰ ਰੋਟੀ ਨਹੀਂ ਖਾਣੀ ਤੇ ਮੈਂ ਵੀ ਨਹੀਂ ਖਾਣੀ, ਪਾਣੀ ਨਹੀਂ ਪੀਣਾ। ਐ ਠਾਕੁਰ, ਜਦੋਂ ਤੱਕ ਤੂੰ ਰੋਟੀ ਨਹੀਂ ਖਾਏਗਾ

ਭੁੱਖਾ ਮਰ ਜਾਂਗਾ ਤੇ ਮਰਾਂਗਾ ਵੀ ਤੇਰੇ ਸਿਰ ਚੜ ਕੇ। ਬਦਨਾਮੀ ਵੀ ਹੋਵੇਗੀ ਤਾਂ ਤੇਰੀ ਹੋਵੇਗੀ। ਲੋਕ ਕਹਿਣਗੇ ਕਿ ਭਗਤ ਭੁੱਖਾ।

ਆਖਾ ਅੱਗੋਂ ਠਾਕੁਰ ਪਿਆਰ ਨਾਲ ਮੁਸਕਰਾਉਂਦੇ ਹੋਏ ਕਹਿਣ ਲੱਗੇ ਨਹੀਂ ਧੰਨਿਆ ਪਹਿਲਾਂ ਤੂੰ ਖਾ ਸਤਸੰਗ ਇਹ ਉਹਨਾਂ ਦੀਆਂ ਗੱਲਾਂ ਨੇ ਜਿਨ੍ਹਾਂ ਦੇ ਮਨਾਂ ਵਿੱਚ ਪਿਆਰ ਹੈ ਕੈਸੀਆਂ ਗੱਲਾਂ ਨੇ ਪਰਮੇਸ਼ਰ ਦੀਆਂ ਤੇ ਉਹਦੇ ਪਿਆਰਿਆਂ ਦੀਆਂ ਜਿਹਦੇ ਵਿੱਚ ਕੋਈ ਛਲ ਕੋਈ ਫਰੇਬ ਕੋਈ ਧੋਖਾ ਨਹੀਂ ਠਾਕੁਰ ਕਹਿੰਦਾ

ਅੱਖਾਂ ਵਿੱਚ ਪਿਆਰ ਧਰਨੇ ਵਾਸਤੇ, ਮਨ ਵਿੱਚ ਵੀ ਪਿਆਰ ਤੇ ਕਹਿੰਦੇ ਨੇ ਧੰਨਿਆ ਤੂੰ ਤਿੰਨਾਂ ਦਿਨਾਂ ਦਾ ਭੁੱਖਾ ਹੈ, ਤੂੰ ਪਾਣੀ ਤੱਕ ਨਹੀਂ ਪੀਤਾ।

ਤੇ ਧਰਨਾ ਅੱਗੋਂ ਲਾਡ ਨਾਲ ਕਹਿੰਦਾ ਠਾਕੁਰ ਜੇ ਤੈਨੂੰ ਮੇਰਾ ਇੰਨਾ ਹੀ ਫਿਕਰ ਸੀ ਤੇ ਪਹਿਲਾਂ ਕਿਉਂ ਨਾ ਆ ਗਿਆ ਠਾਕੁਰ ਮੈਨੂੰ ਪਤਾ ਹੈ ਬੜੀ ਦੁਨੀਆ ਹੈ ਤੈਨੂੰ ਭੋਗ ਲਵਾਉਣ ਵਾਲੀ ਤੈਨੂੰ ਕਾਹਦੀ ਪਰਵਾਹ ਪਰ ਮੇਰਾ ਤਾਂ ਕੋਈ ਨਹੀਂ ਜਿਹੜਾ ਮੈਨੂੰ ਕਹਿੰਦਾ ਧੰਨਿਆ ਕਿਉਂ ਭੁੱਖਾ ਬੈਠਾ ਹੈ ਰੋਟੀ ਖਾ ਲੈ ਜਦੋਂ ਇਹ ਗੱਲ ਧੰਨੇ ਨੇ ਕਹੀ ਤੇ ਠਾਕੁਰ ਦਾ ਮਨ ਭਰ ਆਇਆ ਧੰਨੇ ਨੂੰ ਗੱਲ ਨਾਲ ਲਗਾ ਲਿਆ ਤੇ ਨਾਲੇ ਕਿਹਾ ਧੰਨਿਆ ਉਹ ਤੈਨੂੰ ਕੀ ਪਤਾ ਜੇ ਤਿੰਨਾਂ ਦਿਨਾਂ ਦਾ ਤੂੰ ਕੁਝ ਨਹੀਂ ਖਾਧਾ

ਬਹੁਤ ਕਠਿਨ ਹੈ, ਜ਼ਿਆਦਾ ਕਰਕੇ ਤੇ ਸੁਣਿਆ ਵੀ ਨਹੀਂ ਹੁੰਦਾ। ਭਗਤ ਬਾਣੀ ਸਤਿਗੁਰਾਂ ਨੇ ਬੜੇ ਗੁੱਝੇ ਭਾਵ ਰੱਖ ਕੇ ਉਚਾਰਨ ਕੀਤੀ। ਮੈਂ ਆਪ ਜੀ ਨੂੰ ਪਹਿਲੀ ਫਸਟ ਲਾਈਨ, ਦੁਨੀਆ ਹਰਖ ਅਤੇ ਸੋਗ ਵਿੱਚ ਡੁੱਬੀ ਤੇ ਸਤਿਗੁਰ ਕਹਿੰਦੇ ਜਿੱਥੇ ਹਰਖ ਤੇ ਸੋਗ ਹੈ, ਕਾਮੇਡੀ ਟ੍ਰੈਜਡੀ, ਤੇ ਤੀਜਾ ਇੱਕ ਹੋਰ ਹੈ ਜਿਹਨੂੰ ਸੰਸਾਰ ਭੁੱਲ ਗਿਆ, ਬੈਰਾਗ ਸਰਪ੍ਰੇਸ਼ਨ। ਗੁਰਮਤ ਦਾ ਸਿਧਾਂਤ ਤਿੰਨਾਂ ਕੇਲਾਂ ਦਾ, ਸੰਸਾਰ ਦੋ ਕੇਲਾਂ ਵਿੱਚ ਚੱਲਦਾ।

ਤੇ ਉਸ ਦੇ ਘਰ ਵਿੱਚ ਮਿੱਟੀ ਦੇ ਬਰਤਨ ਹੀ ਮਿਲਣਗੇ। ਸਾਰੇ ਸ਼ਬਦ ਦਾ ਭਾਵ, ਘਮਿਆਰ ਦੇ ਘਰ ਵਿੱਚ ਮਿੱਟੀ ਦੇ ਬਰਤਨ ਤੋਂ ਸਿਵਾ ਦੂਜੀ ਚੀਜ਼ ਨਹੀਂ ਮਿਲੇਗੀ। ਰਾਜਿਆਂ ਦੇ ਘਰ ਵਿੱਚ ਚਲੇ ਜਾਈਏ, ਚੰਗੇ ਚੰਗੀਆਂ ਸਵਾਰੀਆਂ, ਚੰਗੀ ਤੋਂ ਚੰਗੀ ਗੱਡੀ, ਨਵੀਂ ਤੋਂ ਨਵੀਂ ਗੱਡੀ, ਰਾਜ ਘਰਾਣੇ ਵਿੱਚ ਜਿਉਂ

ਸ਼ਬਦ ਦਾ ਨਾਲ ਨਾਲ ਅਰਥ ਭਾਵ, ਕਿਉਂਕਿ ਗਹਿਰਾ ਸ਼ਬਦ ਹੈ, ਆਪ ਜੀ ਸਮਝ ਸਕੋ। ਬਾਣੀਏ ਦੀ ਹੱਟੀ ਤੇ ਹਿੰਗ ਹਲਦੀ ਮਸਾਲਾ ਹੀ ਮਿਲੇਗਾ, ਬਾਣੀਏ ਕੇ ਘਰ ਹੀਂਗ ਅੱਛਾ। ਬੈਸਰ ਮਦੇ ਮੱਝ ਦੇ ਸਿਰ ਤੇ ਕੀ ਹੋਣਗੇ ਸਿੰਘ, ਬੈਸਰ ਮਦੇ ਸਿੰਘ ਗੋ। ਤੇ ਦੇਵਲ ਮਦੇ ਦੀਵਾਲਿਆਂ ਚ ਕੀ ਹੁੰਦਾ ਮੰਦਰਾਂ ਚ, ਲਿੰਗ ਸ਼ਿਵਲਿੰਗ।

ਦੇ ਘਰ ਜਾਈਏ ਤੇ ਕੋਹਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ, ਹਰ ਇੱਕ ਕੱਪੜਾ ਤੇਲ ਦੇ ਨਾਲ ਹੀ ਲਿਬੜਿਆ ਨਜ਼ਰ ਆਉਂਦਾ, ਤੇਲ ਹੀ ਤੇਲ ਘਰ ਵਿੱਚ ਮਹਿਕ ਆਈ ਹੁੰਦੀ ਹੈ ਕੋਹਲੂ ਤੇਲੀ ਦੇ ਘਰ ਦੇ ਵਿੱਚ। ਜੰਗਲਾਂ ਵਿੱਚ ਚਲੇ ਜਾਈਏ ਤੇ ਜੰਗਲਾਂ ਦੇ ਵਿੱਚ ਵੇਲਾਂ ਹੀ ਵੇਲਾਂ ਨਜ਼ਰ ਆਉਂਦੀਆਂ। ਮਾਲੀ ਦੇ ਘਰ ਜਾਈਏ ਤੇ ਕੀ ਮਿਲਦਾ? ਹਜ਼ੂਰ ਫਰਮਾਨ ਕਰਦਿਆਂ ਕਹਿੰਦੇ ਨੇ,

ਤਰ੍ਹਾਂ ਤਰ੍ਹਾਂ ਦਾ ਫਰੂਟ, ਕੇਲਿਆਂ ਦੇ ਫਲ। ਹਰ ਇੱਕ ਦੇ ਘਰ ਵਿੱਚ ਆਪਣੀ ਆਪਣੀ ਚੀਜ਼ ਹੁੰਦੀ ਹੈ। ਜਿਹੜੇ ਸਤਸੰਗ ਕਰਨ ਵਾਲੇ ਨੇ ਉਹਨਾਂ ਘਰ ਕੀ ਹੁੰਦਾ? ਆਪਾਂ ਆਪਣੇ ਸਥਾਨ ਤੇ ਪਹੁੰਚਣਾ। ਭਗਤ ਜੀ ਆਪਣੇ ਸਥਾਨ ਤੇ ਪਹੁੰਚਾ ਰਹੇ ਨੇ ਆਪਾਂ ਨੂੰ, ਆਪਾਂ ਕਿਹੜੀ ਜਗ੍ਹਾ

ਸੰਤਾਂ ਮੱਧੇ ਗੋਬਿੰਦ ਆਛੈ, ਗੋਕਲ ਮੱਧੇ ਸ਼ਿਆਮ ਗੋ। ਅਖੀਰਲੀਆਂ ਪੰਕਤੀਆਂ ਬੜੀਆਂ ਕਮਾਲ ਦੀਆਂ। ਸੰਤਾਂ ਦੇ ਘਰ ਦੇ ਵਿੱਚ ਜਾਈਏ ਤੇ ਪਰਮਾਤਮਾ ਦਾ ਜਾਪ, ਪ੍ਰਭੂ ਦਾ ਜਾਪ ਸੁਣਦਾ, ਤੇ ਗੋਕਲ ਵਿੱਚ ਚਲੇ ਜਾਈਏ, ਦੁਆਰਕਾ ਨਗਰੀ ਵਿੱਚ ਚਲੇ ਜਾਈਏ, ਮਥੁਰਾ ਵਿੱਚ ਚਲੇ ਜਾਈਏ ਤੇ ਕ੍ਰਿਸ਼ਨ ਦੀਆਂ ਗੱਲਾਂ, ਕ੍ਰਿਸ਼ਨ ਦੀਆਂ ਬਾਤਾਂ। ਗੋਕਲ ਮੱਧੇ ਸ਼ਿਆਮ ਗੋ। ਤੇ ਨਾਮਦੇਵ ਕਹਿੰਦਾ ਸਾਡੇ ਹਿਰਦੇ ਚ ਪਤਾ ਕੌਣ ਹੈ? ਨਾਮਦੇਵ ਕਹਿੰਦੇ ਸਾਡੇ ਹਿਰਦੇ ਚ ਰਾਮ ਹੈ, ਰਾਮ। ਸੰਤਾਂ ਦੇ ਘਰ ਵਿੱਚ ਗੋਬਿੰਦ, ਗੋਕਲ ਅਸਥਾਨ ਦੇ ਵਿੱਚ ਸ਼ਿਆਮ ਦੀ ਗੱਲ, ਕ੍ਰਿਸ਼ਨ ਦੀ ਗੱਲ, ਤੇ ਭਗਤਾਂ ਦੇ ਨਾਮ, ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਰਾਮ ਪਰੋਤਾ ਹੁੰਦਾ। ਫਰਮਾਨ ਕਰਦਿਆਂ ਕਹਿੰਦੇ ਨੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਹਰਦਮ ਬੋਲਣ, ਜੋ ਉਹਦੇ ਰੰਗ ਰੱਤੇ, ਕਲਮਲ ਕਸ਼ਟ ਉਸ ਦੇ ਮਿਟਦੇ, ਜਿਸ ਦੇ ਖੈਰਾਂ ਸੱਤੇ, ਪੀ ਅੰਮ੍ਰਿਤ ਗੁਰੂ ਕਲਗੀ ਧਰਦਾ ਸ਼ਾਂਤ ਜੋਸ਼ ਹੋ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਨੇ। ਸ਼ਬ ਕਮਾਲ ਗੁਰੂ ਦਸ਼ਮੇਸ਼ ਦੁਆਰ ਗੁਰੂ ਕਲਗੀਧਰ ਪਿਤਾ ਜੀ ਨੇ ਸਰਬਲੋਕ ਗ੍ਰੰਥ ਦੇ ਵਿੱਚ ਖਾਲਸੇ ਦੀ ਮਹਿਮਾ, ਖਾਲਸੇ ਦੀ ਉਸਤਤ ਕੀਤੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿੱਥੇ ਭਾਈ ਨੰਦ ਲਾਲ ਜੀ ਨੇ ਸ਼ਿਫਤੋ ਸਲਾਹਣ ਕੀਤੀ ਹੈ, ਦੀਨ ਦੁਨੀਆਂ ਦਰਕ ਮੰਦੇ ਆਂ ਪਰੀ ਰੁਖ ਸਾਰੇ ਮਾਂ, ਹਰਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ, ਮਾਂ ਨਾਮੇ ਅਰੇਮ ਤਾਬੇ ਗਮਜ਼ਾਏ ਮਗਿਆਨ, ਊ ਯਕ ਨਿਗਾਹੇ ਜਾਂ ਫਜ਼ਾਏ ਸਬਸ ਬਵਾਦ ਦਰਕਾਰ ਮਾਂ, ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖ ਤਲਫ ਦਾਰ ਦੇ ਬੁੱਤ ਯਾਰ ਮਾਂ। ਇਸ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਉਸਤ ਕੀਤੀ ਹੈ। ਨੈਣ ਤੋਂ ਨਸ਼ੀਲੇ ਸਤਿਗੁਰ ਦੀ ਬੜੀਆਂ ਖੂਬੀਆਂ ਉਸਤਤ, ਸਤਿਗੁਰ ਦੇ ਬੜੇ ਗੁਣ ਸਨ ਤੇ ਸਤਿਗੁਰ ਦੇ ਤੀਰ ਕਿਸ ਤਰ੍ਹਾਂ ਚੱਲਦੇ ਸਨ, ਬੜਾ ਸੁੰਦਰ ਉਚਾਰਨ ਕੀਤਾ ਹੈ। ਨੈਣ ਤੋਂ ਨਸ਼ੀਲੇ ਮਸਤੀ

ਅੰਮ੍ਰਿਤੀ ਦਾ ਦਿੱਤੀ ਹੈ, ਅੰਮ੍ਰਿਤ ਦੀ ਪੁੱਠ ਚਾੜੀ ਹੈ। ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ, ਖਾਲਸੇ ਨੂੰ ਸਾਜ ਕੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਬੜੇ ਰੁਤਬੇ ਦਿੱਤੇ। ਖਾਲਸੇ ਨੂੰ ਇਹ ਆਖਿਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ, ਦੇਊ ਮੈਂ ਸਾਰਾ ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਸੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਖਾਲਸੇ ਦੀ ਮਹਿਮਾ, ਭਾਈ ਦੇਸਾ ਜੀ ਦਾ ਰਹਿਤਨਾਮਾ, ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਬਚਨ ਇਸ ਤਰ੍ਹਾਂ ਸਾਂਝੇ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਸੋ ਆਓ ਇਹ ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਨੂੰ ਇਹ ਸਾਡੇ ਪਾਸੋਂ ਰਹਿਤ ਮੰਗ ਰਹੇ ਹਨ, ਸਾਡੇ ਪਾਸੋਂ ਇਹ ਕਹਿ ਰਹੇ ਹਨ ਕਿ ਖਾਲਸਾ ਜੀ ਤੁਸਾਂ ਨੇ ਪ੍ਰਪੱਕ ਰਹਿਣਾ ਰਹਿਤ ਵਿੱਚ ਤੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਤੇ ਨਾਲ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਇਹ ਆਖਿਆ ਹੈ ਕਿ ਖਾਲਸੇ ਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਕਿ ਕਿਹੜੇ ਗੁਣ, ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੋਏ ਆਗੇ, ਖਾਲਸਾ ਸੋ ਪਰਦ੍ਰਿਸ਼ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿੱਤ ਲਾਵੇ, ਖਾਲਸਾ ਸੋਏ ਸਾਰ ਮੋਹ ਖਾਵੇ, ਖਾਲਸਾ ਸੋਏ ਨਿਰਧਨ ਕੋ ਪਾਲੈ, ਖਾਲਸਾ ਸੋਏ ਦੁਸ਼ਟ ਕੋ ਗਾਲੈ, ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪੌਲ ਦਿਲੇ। ਪੰਜਾਂ ਪਿਆਰਿਆਂ ਨੂੰ ਅਮਰ ਦੀ ਦਾਤ ਦੇ ਕੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨਾਲ ਹੱਥ ਜੋੜ ਕੇ ਪੰਜਾਂ ਪਿਆਰਿਆਂ ਨੂੰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਲ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਵੀ ਅਮਰ ਦੀ ਦਾਤ ਬਖਸ਼ਿਸ਼ ਕਰੋ ਤੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਤੇ ਸਤਿਗੁਰਾਂ ਨੇ ਆਪ ਅੰਮ੍ਰਿਤ ਦੀ ਦਾਤ ਲੈ ਕੇ, ਆਪ ਅੰਮ੍ਰਿਤ ਛਕ ਕੇ, ਖੰਡੇ ਦੀ ਪੌਲ ਛਕ ਕੇ ਤੇ ਜਿੱਥੇ ਪੰਜਾਂ ਪਿਆਰਿਆਂ ਨੂੰ ਸਿੰਘ ਬਣਾਇਆ ਉੱਥੇ ਸਤਿਗੁਰੂ ਪਾਤਸ਼ਾਹ ਜੀ ਆਪ ਵੀ ਅੰਮ੍ਰਿਤ ਛਕਿਆ। ਤੇ ਫਿਰ ਇਹ ਗੱਲ ਸਤਿਗੁਰ ਆਖੀ ਕਿ ਹੁਣ ਗੁਰੂ ਚੇਲੇ ਵਿੱਚ ਕੋਈ ਫਰਕ ਨਹੀਂ ਹੈ, ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਭ ਮੇ ਮੋਹ ਮੇ ਤਾਸ ਮੇ ਰੰਚਕ ਨਾਹੇ ਨਾ ਭੇਵ, ਪੀਹੋ ਪੌਲ ਖੰਡੇ ਧਾਰ ਹੋਵੇ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ

ਉਹਨਾਂ ਦੀ ਸ਼ਰਨ ਵਿੱਚੋਂ ਕੁਝ ਲੈਣਾ ਚਾਹੁੰਦਾ। ਵਾਰ ਨੇ ਬਲਿਹਾਰ ਨੇ ਜਾਵਾਂ ਉਹਨਾਂ ਤੋਂ ਜਿਹੜੇ ਭਰਪੂਰ ਢੰਗ ਨਾਲ ਪੂਰੇ ਦੇ ਪੂਰੇ ਗੁਰੂ ਚਰਨਾਂ ਨਾਲ ਰੱਖਦੇ ਨੇ, ਮਨ ਕਰਕੇ ਵੀ ਤਨ ਕਰਕੇ ਵੀ, ਤਨ ਕਰਕੇ ਸਮੁੱਚੇ ਤੌਰ ਤੇ ਨਹੀਂ, ਤਨ ਦੇ ਇਕੱਲੇ ਅੰਗ ਅੰਗ ਕਰਕੇ ਗੁਰੂ ਨਾਲ ਜੁੜੇ, ਕੰਨਾਂ ਨਾਲ ਜਿਨ੍ਹਾਂ ਨੇ ਗੁਰੂ ਪਾਸੋਂ ਪਰਮੇਸ਼ਰ ਦੀ ਬਾਤ ਸੁਣੀ, ਗੁਰੂ ਹਜ਼ੂਰੀ ਚ ਪਰਮੇਸ਼ਰ ਦੀ ਗੱਲ ਸੁਣੀ, ਜਿਸ ਗੁਰਬਾਣੀ ਜਿਣ ਤੂੰ ਸੁਣਿਆ, ਬੜਾ ਔਖਾ ਕੰਮ ਕੀਤਾ। ਗੱਲ ਤਾਂ ਸਧਾਰਨ ਬੰਦੇ ਦੀ ਸੁਣਨੀ ਬੜੀ ਔਖੀ ਹੁੰਦੀ ਤੇ ਕਈ ਵਾਰੀ ਬੰਦਾ ਪੂਰੀ ਤਰ੍ਹਾਂ ਨਹੀਂ ਸੁਣਦਾ, ਕਹਿੰਦਾ ਇੱਕ ਵਾਰੀ ਫੇਰ ਦੱਸੀ ਮੈਨੂੰ ਸਮਝ ਨਹੀਂ ਆਈ। ਸੁਣਦਾ ਸੁਣਦਾ ਗੈਰ ਹਾਜ਼ਰ ਹੋ ਜਾਂਦਾ। ਜੇ ਤਾਂ ਮਤਲਬ ਦੀ ਗੱਲ ਹੋਵੇ ਤੇ ਬੰਦਾ ਕਈ ਵਾਰੀ ਦੁਬਾਰਾ ਪੁੱਛ ਕੇ ਵੀ ਸੁਣਦਾ, ਜੇ ਮਤਲਬ ਦੀ ਨਾ ਹੋਵੇ ਬੜਾ ਦੁਖੀ ਹੁੰਦਾ, ਕਹਿੰਦਾ ਕਿਹੜਾ ਵੇਲਾ ਹੋਵੇ ਗੱਲ ਕਰਨ ਵਾਲਾ ਚੁੱਪ ਕਰੇ ਜਾਣ ਛੁੱਟੇ। ਗੱਲ ਸੁਣਨੀ ਬੜੀ ਔਖੀ ਗੱਲ ਹੈ।

ਜੀ ਨਾ ਸੁਣੀ ਨੀ ਗੱਲ, ਅੰਧੇ ਏਕ ਨਾ ਲਾ ਗਈ ਜੋ ਬਾਂਸ ਬਜਾਈ ਹੈ ਖੂਬ, ਸੁਣੀ ਗਿਆ ਤੇ ਸੁਣ ਕੇ ਦੂਜੇ ਕੰਨੋਂ ਕੱਢੀ ਗਿਆ, ਸਰੋਤਾ ਨਾ ਬਣਿਆ ਗੱਲ ਕੋਈ ਨਾ ਬਣੀ। ਗੁਰੂ ਕੀ ਕੀਮਤੀ ਬਾਤ ਵੀ ਸਰੋਤਾ ਨਾ ਬਣਨ ਕਰਕੇ ਅਜਾਈ ਗਈ। ਸਰੋਤੇ ਬਣਨਾ, ਜਿਹੜੇ ਸਰੋਤੇ ਬਣੇ ਨੇ, ਮਹਾਰਾਜ ਕਹਿੰਦੇ ਨੇ ਮੈਂ ਵਾਰਨੇ ਜਾਵਾਂ ਉਹਨਾਂ, ਇਸ ਕੁਰਬਾਨੀ ਜਿਣ ਤੂੰ ਸੁਣਿਆ

ਉਹੀ ਵੱਡੇ ਲੋਕ ਨੇ ਜਿਨ੍ਹਾਂ ਦਾ ਮੱਥਾ ਗੁਰੂ ਚਰਨਾਂ ਤੇ ਜਾਵੇ, ਜਿਹੜੇ ਗੁਰੂ ਅੱਗੇ ਨਿਉਂਦੇ ਨੇ, ਆਪਣੇ ਆਪ ਨੂੰ ਸਫਲਾਉਂਦੇ, ਹੱਥ ਪੈਰ ਸਫਲੇ ਕਰਦੇ, ਜਿਹੜੇ ਮਨ ਕਰਕੇ ਵੀ ਨਿਉਂਗੇ, ਸਿਰ ਕਰਕੇ ਵੀ ਨਿਉਂਗੇ, ਮੱਥਾ ਵੀ ਜਾ ਲੱਗਾ ਗੁਰੂ ਚਰਨਾਂ ਨਾਲ, ਮਨ ਵੀ ਲੱਗ ਗਿਆ ਗੁਰੂ ਚਰਨਾਂ ਨਾਲ। ਆਪਾਂ ਰੋਜ਼ ਪੜ੍ਹਦੇ ਹਾਂ ਸੋਦਰ ਦੇ ਪਾਠ ਤੋਂ ਉਪਰੰਤ ਪੜ੍ਹੇ ਜਾਣ ਵਾਲੇ ਸ਼ਬਦਾਂ ਵਿੱਚ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ। ਮਨ ਤੋਂ ਗੱਲ ਸ਼ੁਰੂ ਕੀਤੀ, ਸਾਰੇ ਸਰੀਰ ਨੂੰ ਇਸ ਰੰਗਣ ਚ ਰੰਗ ਲੈਣ ਦੀ ਜਾਚ ਬਖਸ਼ਿਸ਼ ਕੀਤੀ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਂ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਹੱਥਾਂ ਨਾਲ ਰੱਬ ਦੇ ਕੰਮ। ਰੱਬ ਦੇ ਕਿਹੜੇ ਕੰਮ ਬੰਦੇ ਤੋਂ ਥੋੜੇ ਪਏ? ਹੱਥਾਂ ਨਾਲ ਉਹ ਕੰਮ ਕਰ ਜਿਹੜੇ ਕਰਕੇ ਤੇਰਾ ਭਲਾ ਹੋ ਜਾਏ। ਰੱਬ ਦੇ ਇਹੀ ਕੰਮ ਨੇ ਕਿ ਤੇਰਾ ਭਲਾ ਹੋ ਜਾਏ। ਵਾਹਿਗੁਰੂ ਦੇ ਇਹੀ ਕੰਮ ਨੇ ਤੇਰੇ ਗੋਚਰੇ ਕਿ ਤੂੰ ਜੋ ਜਿਸ ਕੰਮ ਵਾਸਤੇ ਤੈਨੂੰ ਹੱਥ ਬਖਸ਼ਿਸ਼ ਕੀਤੇ ਗਏ ਨੇ, ਤੂੰ ਉਹਨਾਂ ਹੱਥਾਂ ਨੂੰ ਉਹ ਕੰਮ ਕਰਕੇ ਸਫਲੇ ਕਰ। ਕਿਉਂਕਿ ਮਹਾਰਾਜ ਤਾਂ ਸਪਸ਼ਟ ਕਹਿੰਦੇ, ਮਨ ਭੁਲੇਖੇ ਚ ਰਹਿ ਜਾਏ, ਤੈਨੂੰ ਕਿਸ ਕੰਮ ਵਾਸਤੇ ਕਿਹੜਾ ਅੰਗ ਮਿਲਿਆ ਤੈਨੂੰ ਭੁਲੇਖਾ ਨਾ ਰਹਿ ਜਾਏ। ਇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਜੋਤ ਇਸ ਕਰਕੇ ਧਰੀ ਗਈ ਤੈਨੂੰ ਸਾਰੇ ਪਾਸੇ ਵਾਹਿਗੁਰੂ ਨਜ਼ਰ ਆ। ਇਹ ਸਰਵ ਨੂੰ ਮੇਰੇ ਹੋ ਸਾਚੇ ਸੁਣਨੇ ਨੂੰ ਪਠਾ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਕਿਹੜੇ ਪਾਸੇ ਲੱਗੀ, ਹਰ ਰਸ ਕਾ ਤੂੰ ਚਾਖ ਹੈ ਸਾਜ, ਚਾਖਤ ਹੋਏ ਰਹੇ ਬਿਸਮਾਦ, ਤੈਨੂੰ ਸਵਾਦ ਆ ਜਾਵੇ ਵਾਹਿਗੁਰੂ ਜਪ ਕੇ ਤਾਂ ਵੇ। ਤੈਨੂੰ ਇਹ ਰਸ ਲੈਣ ਵਾਸਤੇ ਲਾਇਆ ਸੀ, ਇਹ ਸਵਾਦ ਲੈਣ ਵਾਸਤੇ ਲਾਈ ਸੀ, ਸਵਾਦ ਦੀ ਬਿਰਤੀ ਤੇਰੇ ਚ ਭਰੀ ਇਸ ਕਰਕੇ ਸੀ ਤੂੰ ਕਿਸੇ ਪਾਸੇ ਸਵਾਦ ਲਵੇ ਪਰ ਸਿਮਰਨ ਵਿੱਚੋਂ ਸਵਾਦ। ਮਨ ਕਰਕੇ ਤਨ ਕਰਕੇ ਗੁਰੂ ਕਾ ਸਿੱਖ ਗੁਰੂ ਨਾਲ ਜੁੜ ਜਾਵੇ, ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਅਸਲੀ ਪੂਰਾ ਪ੍ਰਧਾਨ ਉਹ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਗੁਰੂ ਕੀ ਬਾਤ ਨਿਰੰਕਾਰ ਦੀ ਗੱਲ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ, ਪ੍ਰਭੂ ਦੇ ਚਰਨਾਂ ਤੇ ਪ੍ਰਭੂ ਦੀ ਦਰਗਾਹ ਵਿੱਚ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਨ੍ਹਾਂ ਦਾ ਮੱਥਾ ਚੁੱਕਦਾ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ, ਉਹ ਬੜੇ ਪਵਿੱਤਰ ਚਰਨ ਨੇ, ਚਾਲੇ ਪ੍ਰਭ ਪੱਥਾ, ਜਿਹੜੇ ਪ੍ਰਭੂ ਦੇ ਪੰਥ ਤੇ ਪ੍ਰਭੂ ਦੇ ਮਾਰਗ ਤੇ ਚੱਲ ਕੇ ਜਾਂਦੇ, ਗੁਰੂ ਕੇ ਦਰ ਤੱਕ ਜਿਹੜੇ ਲੈ ਕੇ ਆਉਂਦੇ, ਬੜੇ ਪਵਿੱਤਰ ਚਰਨ ਨੇ।

ਇਸ ਚਰਨ ਪਖਾਨੀ ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ, ਉਹਨਾਂ ਦਾ ਭਰਪੂਰ ਸਤਿਕਾਰ ਕਰਾਂ, ਉਹਨਾਂ ਦਾ ਆਦਰ ਕਰਾਂ। ਉਹਨਾਂ ਦੇ ਆਦਰ ਵਿੱਚੋਂ ਮੈਨੂੰ ਵੀ ਕੁਝ ਮਿਲਣ ਦੀ ਆਸ ਹੈ। ਤੁਸੀਂ ਵੇਖਿਆ ਲੋਕ ਧਨਵਾਨਾਂ ਦਾ ਆਦਰ ਕਰਦੇ, ਕਾਹਦੇ ਲਈ ਕਰਦੇ? ਜਿਹਦੇ ਕੋਲ ਧਨ ਹੋਵੇ ਨਾ, ਲੋਕ ਅੱਗੇ ਪਿੱਛੇ ਫਿਰਦੇ। ਪਾਵਨ ਬਾਣੀ ਵਿੱਚ ਵੀ ਇਸ ਦੀ ਸ਼ਾਦੀ ਬਣੀ ਹੈ। ਸਾਹਿਬ ਕਹਿੰਦੇ ਨੇ, ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੀ ਆਇਆਂ ਨੂੰ ਕਹੇਗਾ, ਨਿਰਧਨ ਨੂੰ ਕਿਉਂ ਨਹੀਂ ਆਦਰ ਦਿੰਦੇ? ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਕਰੇ। ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਬਿਰਾਏ। ਇਸ ਕਰਕੇ ਕਿ ਨਿਰਧਨ ਨੂੰ ਪਤਾ ਇਹਦੇ ਕੋਲ ਮਿਲਣਾ ਕੁਛ ਨਹੀਂ, ਤੇ ਨਿਰਧਨ ਇਹ ਆਸ ਲਾਈ ਬੈਠਾ ਹੈ ਕਿ ਜਿਹਦੇ ਕੋਲ ਹੈ ਕਿਸੇ ਵੇਲੇ ਮੇਰੇ ਵੀ ਪੱਲੇ ਵਿੱਚ ਪੈ ਸਕਣ। ਹਾਲਾਂਕਿ ਜਿਹੜਾ ਬੰਦਾ ਧਨ ਵਿੱਚ ਲਿਪਟ ਗਿਆ, ਜਿਹੜਾ ਧਨ ਚ ਫਸ ਗਿਆ, ਜਿਵੇਂ ਜਿਵੇਂ ਧਨ ਬਹੁਤਾ ਹੁੰਦਾ ਜਾਵੇ, ਉਵੇਂ ਉਵੇਂ ਕਜੂਸ ਬਹੁਤਾ ਹੁੰਦਾ ਚਲੋ ਜਾਂਦਾ, ਦਿੰਦਾ ਕਿਸੇ ਨੂੰ ਕੁਛ ਨਹੀਂ, ਦਵਾਲ ਨਹੀਂ ਹੁੰਦਾ। ਲੇਕਿਨ ਇੱਕ ਆਸ ਹੁੰਦੀ ਹੈ ਵੀ ਇਹਦੇ ਕੋਲ ਹੈ ਤੇ ਸ਼ਾਇਦ ਕਦੇ ਮੇਰੇ ਵੀ ਕੰਮ ਆ ਸਕੇ, ਮੈਨੂੰ ਵੀ ਕਦੇ ਮਿਲ ਸਕੇ। ਤੇ ਜੇ ਧਨ ਵਾਲੇ ਕੋਲੋਂ ਇਹ ਆਸ ਕੀਤੀ ਜਾ ਸਕਦੀ, ਹਾਲਾਂਕਿ ਇਹਦੇ ਕੋਲੋਂ ਘੱਟ ਆਸ ਕਰਨੀ ਚਾਹੀਦੀ ਹੈ। ਜਿਹੜਾ ਜਿਹਦੇ ਦਿਮਾਗ ਨੂੰ ਧਨ ਚੜ ਗਿਆ, ਜਿਸ ਨੂੰ ਮਾਇਆ ਧਾਰੀ ਕਿਹਾ ਜਾਂਦਾ, ਜਿਹਦੇ ਦਿਮਾਗ ਵਿੱਚ ਮਾਇਆ ਵਸ ਲਈ, ਹਰ ਵੇਲੇ ਮਾਇਆ ਦੀ ਜਿਸ ਨੂੰ ਸੋਚ ਰਹਿੰਦੀ, ਉਹਦੇ ਕੋਲੋਂ ਮਾਇਆ ਦੀ ਆਸ ਰੱਖਣੀ ਫਜ਼ੂਲ ਹੈ। ਪਰ ਫਿਰ ਵੀ ਬੰਦਾ ਆਸ ਰੱਖੀ ਬੈਠਾ, ਉਹ ਸੱਚਾ ਹੈ। ਜਿਹਦੇ ਦਿਮਾਗ ਨੂੰ ਚੜ ਗਈ ਉਹ ਸੱਚਾ ਹੈ, ਕਿਉਂਕਿ ਉਹਨੂੰ ਪਤਾ ਦੇਵਾਂਗਾ ਤੇ ਘੱਟ ਜਾਏਗੀ, ਬਾਕੀ ਘੱਟ ਵੀ ਜਾਂਦੀ। ਕਿਤਾਬਾਂ ਬੋਲਣਗੀਆਂ ਘੱਟ ਗਈ, ਮਾਈਨਸ ਹੋਏਗੀ ਜ਼ਰੂਰ, ਡੈਬਿਟ ਹੋਏਗਾ ਜ਼ਰੂਰ, ਬਚ ਨਹੀਂ ਸਕਦਾ। ਜਿੰਨਾ ਵਿੱਚੋਂ ਕੱਢੇਗਾ, ਗੁਰੂ ਲੇਖੇ ਵੀ ਕੱਢੇਗਾ ਤੇ ਕੱਟ ਵੱਢ ਕੇ ਉਹਨੂੰ ਬਾਕੀ ਕਰ ਦਿਖਾਉਣਾ ਪਏਗਾ ਇੰਨਾ ਵਿੱਚੋਂ ਨਿਕਲ ਗਿਆ। ਹਾਲਾਂਕਿ ਇਸ ਨੂੰ ਜੇ ਕਿਤੇ ਭਰੋਸਾ ਹੋਵੇ ਕਿ ਗੁਰੂ ਲੇਖੇ ਦਿੱਤਾ ਤਾਂ ਚੌਗੁਣਾ ਨਿਹਾਲ ਕਰਦਾ। ਜਿਸ ਕੀ ਵਸਤ ਜਿਸ ਆਗੇ ਰੱਖੇ, ਰੱਬ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗੁਣ ਕਰੇ ਨਿਹਾਲ। ਗੁਰੂ ਲੇਖੇ ਦਿੱਤਾ ਹੋਇਆ ਇਹਦਾ ਚੌਗੁਣਾ ਹੋ ਕੇ ਫਲਣਾ, ਫਿਰ ਵੀ ਜਿਸ ਨੇ ਦਿੰਦਾ ਹੈ ਤੇ ਲਿਖਦਾ ਹੈ ਇੰਨਾ ਘੱਟ ਗਿਆ, ਇੰਨਾ ਨਿਕਲ ਗਿਆ ਵਿੱਚੋਂ। ਧਨ ਵਾਲਾ ਸੱਚਾ ਹੈ, ਸ਼ਾਇਦ ਦੇਣ ਲੱਗਿਆ ਉਹਨੂੰ ਸੋਚਣਾ ਪਏਗਾ ਇੰਨਾ ਘੱਟ ਜਾਏਗਾ। ਲੇਕਿਨ ਜਿਹਦੇ ਕੋਲ ਨਾਮ ਧਨ ਹੈ, ਭਗਤੀ ਦਾ ਧਨ ਹੈ, ਇਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ, ਇਹਨੂੰ ਪਤਾ ਜਿੰਨਾ ਵੰਡਾਂਗਾ ਓਨਾ ਵਧੇਗਾ। ਇਸ ਲਈ ਕਿਉਂ ਨਾ ਮੈਂ ਉਹਨਾਂ ਦੇ ਚਰਨੀ ਲੱਗਾਂ ਜਿਨ੍ਹਾਂ ਦੇ ਕੋਲ ਇਹ ਧਨ ਹੈ, ਮੈਂ ਉਹਨਾਂ ਦੇ ਨੇੜੇ ਕਿਉਂ ਨਾ ਹੋਵਾਂ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚੋਂ ਇਹ ਕੁਝ ਪ੍ਰਾਪਤ ਕੀਤਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਜਿਵੇਂ ਜਿਵੇਂ ਵੰਡਦਾ ਹੈ ਉਵੇਂ ਉਵੇਂ ਖੁੱਟਦਾ ਨਹੀਂ ਵੱਧਦਾ। ਇਸ ਵਧਣ ਵਾਲੇ ਧਨ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹ ਕੌਣ? ਜਿਨ੍ਹਾਂ ਦੇ ਚਰਨ ਗੁਰੂ ਚਰਨਾਂ ਵੱਲ ਤੋਰ ਕੇ ਲੈ ਆਏ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ, ਉਹਨਾਂ ਕੋਲੋਂ ਮੈਨੂੰ ਕੁਝ ਲੱਭਣਾ, ਉਹਨਾਂ ਦੇ ਸਾਹਮਣੇ ਨਿਮਰ ਹੋਣ ਵਿੱਚ, ਉਹਨਾਂ ਦੇ ਸਤਿਕਾਰ ਵਿੱਚੋਂ ਮੈਨੂੰ ਕੁਝ ਪ੍ਰਾਪਤ ਹੋਣਾ, ਉਹਨਾਂ ਦੀ ਪੂੰਜੀ ਵਿੱਚੋਂ ਮੈਨੂੰ ਹਿੱਸਾ ਮਿਲਣਾ, ਉਹਨਾਂ ਨੇ ਖੁਸ਼ੀ ਨਾਲ ਦੇਣਾ। ਉਹਨਾਂ ਦੇਣ ਲੱਗਿਆਂ ਕੰਜੂਸੀ ਨਹੀਂ ਕਰਨੀ, ਮੈਨੂੰ ਉੱਥੋਂ ਲੱਭ ਜਾਣਾ ਜੀਵਨ ਦਾ ਵਡਮੁੱਲਾ ਧਨ, ਇਸ ਕਰਕੇ ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ। ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮੈਂ ਇਹਨਾਂ ਨੇਤਰਾਂ ਦੇ ਨਾਲ ਵੀ ਉਹਨਾਂ ਦਿਆਲ ਪੁਰਖਾਂ ਦੇ ਦਰਸ਼ਨ ਕਰਾਂ, ਜਿਹੜੇ ਪ੍ਰਭੂ ਭਗਤੀ ਨਾਲ ਰੱਤੇ ਹੋਏ ਰੱਜੇ ਹੋਏ ਲੋਕ, ਗਲੀ ਲੋਕ ਨੇ, ਭਰਪੂਰ ਹੋਏ ਹੋਏ ਲੋਕ ਨੇ, ਬਲਕਿ ਉੱਛਲ ਰਹੇ ਲੋਕ ਨੇ। ਇਤਨਾ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਕਿ ਉਹ ਹੋਰ ਪਾਸੇ ਵੰਡ ਵੰਡ ਦੇਣਾ ਚਾਹੁੰਦੇ, ਉਹਨਾਂ ਦੇ ਦਰਸ਼ਨ ਕਰਦਾ ਰਵਾਂ, ਨੈਣਾਂ ਦੇ ਨਾਲ ਉਹਦੇ ਦਰਸ਼ਨ ਕਰਦਾ। ਮਨ ਦੇਵਾਂ ਤਿਸ ਆਪਣੇ ਸਾਜਣ, ਜਿਨ ਗੁਰਮਿਲ ਸੋ ਪ੍ਰਭ ਨਾ ਦੇ ਜੀਓ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਰ ਦੇਵਾਂ। ਇੱਕ ਸ਼ਬਦ ਆਉਂਦਾ ਹੈ, ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸ਼ਲ ਸਤਬ ਥੀਆ। ਬੜੀ ਅਜੀਬ ਗੱਲ ਲੱਗਦੀ, ਜੇ ਤਾਂ ਉਸ ਪਾਸੇ ਅਰਥ ਕਰਨ ਬੈਠਾਂਗੇ, ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤਾਂ ਨੇ ਕੀਤਾ ਨਹੀਂ, ਸੰਤਾਂ ਦਾ ਕੀਤਾ ਹੋਇਆ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਮਨ ਦਿੱਤਾ ਹੈ ਨਹੀਂ, ਐਸੀ ਗੱਲ ਨਹੀਂ। ਮੈਂ ਆਪਣਾ ਤਨ ਮਨ ਧਨ ਸੰਤਾਂ ਨੂੰ ਅਰਪਣ ਕਰ ਦਿੱਤਾ, ਸੰਤਾਂ ਦਾ ਕਰ ਦਿੱਤਾ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਮੈਂ ਆਪਣਾ ਤਨ ਮਨ ਧਨ ਜੋ ਮੈਨੂੰ ਵਾਹਿਗੁਰੂ ਨੇ ਦਿੱਤਾ ਹੈ, ਇਹ ਮੈਂ ਸੰਤਾਂ ਦੇ ਹਵਾਲੇ ਕਰ ਦਿੱਤਾ। ਇਸ ਸਰੀਰ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ,
اس شریر نو رہت بخشو، اس شریر نو نام دان اشنان دا جج بخشش کرو، اس شریر نو جپنا جپاونا بخشش کرو۔ من سنتاں دے حوالے کر دیتا، گرمکھو اس من دی ہومے دور کر دیو، تہاڈی بڑی کرپا ہوئے۔ تن بھی سنتاں دے حوالے کرتا، گرمکھو مینوں ورتنا نہیں آؤں دا، پٹھے پاسے لے کے جاندا، جدوں بہتا ہو جاندا نا بندے نوں پٹھے پاسے لے کے جاندا۔ بڑے بھاگا والے وچ انہاں نوں ورتنا آ گئے، تے ورتنا انہاں نوں آیا جڑے ستسنگت تو ٹٹے نہیں، ستسنگت نال جڑے ہوئے نے۔ انہاں نوں پتا ہے تن نوں کتھے ورتنا ہے، وہ جانتے نے تن کتھے لاؤنا ہے، انہاں نوں بھلے پاسے ورتنا آؤں دا۔ اور جڑے لوک یہ سمجھتے رہے کہ تن کیول کھان پین موج اڑان واسطے، ایسا بھی بزرگ کہندے نے کہ جے کتے یہ پیر تھلے آ جاوے بےد بھی ہو جائے گی، ایسی گل نہیں۔ تن دی بےد بھی وہ لوگ کرتے ہیں جہے تن نو جوئے تے لاؤ، انہاں دے گھروں ناراض ہو کے تر جاتے، تے جہے تن نو بھلے پاسے لاؤندے نے انہاں تے، جے تن کوئی اپنے آپ کی شکتی ہے، اپنے آپ کی دیوی دیوتا من لیندے نے لوگ، جے کوئی ہے تاں یہ تاں راضی اس گل چ ہوے گا، جے نو دھرتی چ دب دتا تے کیویں راضی رہے، جے نو پٹھے پاسے ورتیا ہے کیویں راضی رہے گا۔ ہاں یہ آدر کس گل وچ ہے، یہ کسی چنگے پاسے لگے، پرپکار تے سیوا چ ورتیا جاوے تے تن راضی ہوے گا۔ پھر کوئی تن دا کوئی دیوتا کبیر یا لکشمی جے کوئی منی جاندی ہے تے پھر وہ راضی ہو سکدے نے، جے وہ راضی ہون گے تے شاید ودھیرے رجا دین گے۔ اس کر کے گرمکھا نے کی کیتا ہے، تن بھی سنتن کا کیا، سنتاں دی جگت تو بنا نہیں ورتنا، سنتاں دی بیوت انسار ورتنا، بھلے پاسے ورتنا۔ سنت پرساد، پھر اگو سنت کی دیندے نے، تو تن سنتاں نوں دتا، تن سنتاں نوں دتا، من سنتاں دے حوالے کیتا، تے پھر کی ہویا، سنت پرساد ہر نام تے آیا، سرب کشل تب تھیا، انہاں نے اگو نام تن نال لد کے رکھ دتا، نام تن نال بھر دتا، سارے ہی سکھ آ گئے، سرب کشل تب تھیا۔ کیوں نہ پھر انہاں دے نیڑے نیڑے ہو کے بیٹھی، جنہاں دے کول یہ تن ہے، جنہاں کول نام تن ہے، من دیواں تس اپنے ساجن جن گر مل سو پرب لا دہ جیو، جنہاں نے گرو کی جگت نو لے کے گربانی دے گربچنا دے انساری ہو کے جنہاں نے پربو دا بھیت پائے، میں اپنا من انہاں دے حوالے کیوں نہ کر۔ سیوٹ پاگی جن تم جانے، پاگاں والے نے جنہاں نے تینوں سمجھے، واہگرو جی جنہاں نے تینوں جانے ہے، پاگاں والے رہندے تا ساریاں وچ ہوندے، او سنساری قسم دے نے، سب کے مدے الپت نربانے پر لوکاں چ رلدے نے۔ گرمکھ دی کی گل ہے، وہ رہندا لوکاں وچ ہی، کھاندے لوک بھی نے وہ بھی کھاندا ہے، ترتے لوک بھی نے وہ بھی ترتا ہے، سوندے لوک بھی نے وہ بھی سوندا ہے، لوک بھی بولدے نے گرمکھ بھی بولدا ہے، لوک بھی کماؤندے نے گرمکھ بھی کماؤندا ہے، رہندا ساریاں دے وچ ہے لیکن وکھری طرح دا۔ لوگ کھاندے نے سوادا پیچھے، وہ کھاندا ہے شریر نو چالو رکھن واسطے، جیوندے رہن واسطے۔ کچھ لوگ ہوندے نے ایسے بھی جڑے کھان واسطے ہی جیوندے نے، تے کھاندے کھاندے ہی مر جاندے نے۔ کھان واسطے گرمکھ جیوندا ہے، انہاں کو کھاندا ہے الپ آہار سلپ سی نندرا، انہاں کو سوندا ہے جنہاں کو شریر نو ضرورت ہے۔ لوگ ستے تے اٹھتے ہی نہیں، پھر اٹھاونے مشکل ہو جاندے نے، وہ سوندا ہے اتنا کو کہ ستیاں بھی واگرو واگرو کرتا رہے، تے امرت ویلے دا کدے او کھنجن والا نہ بنے، امرت ویلا او سنبھالدا ہے۔ ایہو جا جپی تپی ہٹھی لوگ جڑے من نال جوجدے ہو، شریر نو چنگی کرت وچ لا کے لوک بھی کماؤندے، گرمکھ کماؤندا ہے۔ لوک ہیرا پھیری نال کماؤندے نے، غلط پاسے اڑاؤندے، گرمکھ سچی سچی نیت نال دھرم دی کرت کر کے کماؤندا ہے، بھاگ لگدے نے تے چنگے پاسے ورتدا ہے۔ گرمکھ رہندا سنسار وچ ہے، جگت وکھری، سب کے مدے الپت نربانے، ساد کے سنگ ان پوجل تریا، او سنسار تو پار اترن والے نے جنہاں نے اس قسم دا بیڑا بنے، گرمکھ تائی دا بیڑا جنہاں نے بنے۔ سگل دوت ان سادے جیو، جیڑے دے ترن وچ رکاوٹ بنن والے نے، کام کرود لوب موہنکارے نو ڈوبو پاؤندے نے، ڈوبدے اے انہاں نو پچھاڑدا ہویا تردا تریا جا۔ سگل دوت ان سادے جیو، تیری شرن تیرے پرواسے، پنچ دشت لے ساد ہے، وہ ساد لیں دے انہاں نو قابو کر لیں دے، تیرے آسرے تیری چرن شرن چ بیٹھ کے کام کرود لوگ موہنکار دا وسیکرن کر لیں دے، انہاں نو قابو کر لیں دے۔
سگل دوت ان سادے جیو تین کی ان کی شرن پریا من میرا میں انہاں دی چرن شرن پیندا ہاں جنہاں نے پربھو دربار وچوں گرو کی جگت انسار کچھ پایا ہے جو پایا ہے وہ کچھ میں بھی حصہ لین واسطے وہ پرساد ماتر رہن واسطے تین کی شرن پریا من میرا مان تان تج موہ اندھیرا کدے واسطے اپنا مان چھڈ کے ہنکار چھڈ کے نمرتا نال پڑھ کے میں انہاں دی چرن شرن پیا کہ نام دان دیجائے نانکو مینوں بھی وہ کچھ جو تہاڈے کول ہے جو تسا ویا جی آ میری بھی چولی پا اس پرب اگم آگا دے جیو اگم آگا واحگرو کا نام میری چولی پا جنہاں نے لینا ہے نا وہ لبدے پھردے کون ہے جس دے پلے ہے کون ہے جو ویاج رہا ہے کون ہے جو کما رہا ہے کون ہے جو جب تپ دے نال اس وستو نو ہتھ کر کے محنت کر کے اس سنسار دی وستو بھی محنت کر کے پراپت ہوتی سر مار کے لبدی سنسار دا پدارتھ جو ہے بندے نو محنت کیتے بنا نہیں لبدا کوئی دماغی محنت کر لیتا کوئی شریرک محنت کر لیتا धर्म के बारे से कोई भुलेखा लेके बैठा भी बिना किते मेरे धर्मी होने की गल बन जाएगी नहीं बन मेहनत करनी पे संसारियों का कई दिमाग चलता कई हाथ चलते लेकिन धर्म में दोवे चलने सुरत भी चलेगी शरीर भी चलेगा जे दोवे नहीं चलने तो धर्म अधूरा रह जाएगा शरीर भी चलना है तो मन भी चलना है जिसले मन से शरीर दोवे चलते ने मनुख के अंदर धर्म फलना शुरू हो जाता ਜਿਨ੍ਹਾਂ ਲੋਕਾਂ ਕੋਲ ਫਲਦਾ ਫੁਲਦਾ ਧਰਮ ਹੈ ਉਹਨਾਂ ਦੇ ਕੋਲ ਜਾਂਚ ਲੈਣ ਵਾਸਤੇ

ਉਹਨਾਂ ਦੀ ਸ਼ਰਨ ਵਿੱਚੋਂ ਮਿਲ ਜਾਣਾ ਹੈ, ਮਿਟ ਕੇ ਮਿਲਣਾ, ਹਉ ਮਿਟਾ ਕੇ ਮਿਲਣਾ, ਨਿਰਮਾਣ ਹੋ ਕੇ ਮਿਲਣਾ। ਬਲਕਿ ਪਵਿੱਤਰ ਅਰਦਾਸ ਜੀ ਤਾਂ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਣਕ ਹਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ, ਜ਼ਿੰਦਗੀ ਦੇ ਕੇ ਲਈ, ਅਸਾਂ ਵੀ ਤਾਂ ਸਾਡੇ ਵੱਡਿਆਂ ਨੇ ਸਿਰ ਦੇ ਕੇ ਸਰਦਾਰੀ ਲਈ। ਕਿੰਨਾ ਮੁੱਲ ਹੈ ਇਸਦਾ। ਕਬੀਰ ਜੀ ਕੋਲ ਆਇਆ ਸੀ ਕੋਈ ਪ੍ਰੇਮੀ, ਕਹਿਣ ਲੱਗਾ ਜੀ ਮੈਨੂੰ ਵੀ ਨਾਮ ਦੇ ਦਿਓ, ਭਗਤੀ ਮੇਰੀ ਵੀ ਝੋਲੀ ਪਾ ਦੇ। ਤੇ ਭਗਤ ਜੀ ਟੋਕਾ ਤਿੱਖਾ ਕਰਨ ਲੱਗ, ਸੁਰਾ ਤਿੱਖਾ ਕਰਨ ਲੱਗ ਪਏ। ਕਹਿੰਦਾ ਭਗਤ ਜੀ ਮੇਰਾ ਕੰਮ ਕਰ ਦਿਓ, ਆ ਪਹਿਲਾਂ ਪਹਿਲਾਂ ਮੈਨੂੰ ਭਗਤੀ ਦੇ ਦਿੰਦੇ, ਫਿਰ ਤੁਸੀਂ ਆਪਣੇ ਕੰਮ ਲੱਗੇ ਰਹਿੰਦੇ, ਮੈਂ ਜਾਣਾ ਸੀ। ਭਗਤ ਜੀ ਕਹਿੰਦੇ ਨੇ ਤੇਰਾ ਹੀ ਕੰਮ ਕਰਨੇ। ਇਹ ਮਹਾਰਾਜ ਮੇਰਾ ਕੰਮ ਥੋੜਾ ਪੈ ਕਰਦੇ, ਤੁਸੀਂ ਤਾਂ ਟੋਕਾ ਤਿੱਖਾ ਪੈ ਕਰਦੇ। ਕਹਿਣ ਲੱਗੇ ਤੇਰਾ ਸਿਰ ਲਵਾਂਗੇ ਤੇ ਨਾਮ ਦੇ ਦੇਵਾਂਗੇ। ਕਹਿਣ ਲੱਗਾ ਫਿਰ ਮੈਂ ਕਰਨਾ ਕੀ ਹੈ, ਜਦ ਸਿਰ ਹੀ ਦੇ ਦਿੱਤਾ। ਕਹਿਣ ਲੱਗੇ ਫਿਰ ਤੂੰ ਕੀ ਸਮਝਣਾ, ਗੱਲੀ ਬਾਤੀ ਮਿਲ ਜਾਏਗਾ, ਰੁਪਈਆਂ ਨਾਲ ਮਿਲ ਜਾਏਗਾ, ਮੁੱਲ ਵਿਕਣ ਵਾਲੀ ਚੀਜ਼ ਹੈ ਗੁਰਮੁਖਾ। ਇਹ ਤਾਂ ਭਾਈ ਆਪਣਾ ਆਪਾ ਦੇ ਕੇ ਮਿਲਣ ਵਾਲੀ ਚੀਜ਼ ਹੈ। ਔਰ ਜਿਹੜਾ ਸਿਰ ਦੇਣਾ ਹੈ ਨਾ, ਇਹਦਾ ਮਤਲਬ ਇਹ ਹੈ ਕਿ ਮਨ ਕੀ ਮਤ ਤਿਆਗ ਕੇ ਗੁਰੂ ਕੀ ਮਤ ਲੈ ਰਹੇ, ਹਉਮੈ ਤਿਆਗ ਕੇ ਨਿਮਰਤਾ ਨੂੰ ਧਾਰਨ ਕਰ ਲੈਣਾ ਤੇ ਗੁਰਮੁਖਾਂ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਪ੍ਰਭੂ ਦੇ ਸਾਹਮਣੇ, ਮਾਨ ਤਾਣ ਤਜ ਮੋਹ ਅੰਧੇਰਾ ਮੰਗ

ਨਹੀਂ ਮੇਰੇ ਜਿਹਾ ਹੋਰ ਕੋਈ, ਪਰ ਮੈਂ ਤਾਂ ਦੂਜੇ ਪਾਸੇ ਸੋਚਣਾ, ਮੇਰੇ ਵਰਗਾ ਸੋਹਣਾ ਕੋਈ ਨੀ, ਮੇਰੇ ਵਰਗਾ ਜਵਾਨ ਕੋਈ ਨੀ, ਮੇਰੇ ਵਰਗਾ ਬਲਵਾਨ ਕੋਈ ਨੀ, ਮੇਰੇ ਵਰਗਾ ਵਿਦਵਾਨ ਕੋਈ ਨੀ। ਮੈਂ ਤਾਂ ਜਦ ਵੀ ਸੋਚਿਆ ਇਸ ਪੱਖੋਂ ਸੋਚਿਆ, ਅਗਰ ਭਾਈ ਗੁਰਦਾਸ ਜੀ ਕਹਿੰਦੇ ਨੀ ਦੂਜਾ ਪੱਖ ਵੇਖਾ, ਉਹ ਤੇਰਾ ਛੁਪਿਆ ਰਹਿ ਗਿਆ। ਮਨੁੱਖ ਦੀ ਵਿਡੰਬਣਾ ਦੇਖੋ, ਇਹਦੀ ਟ੍ਰੈਜਡੀ ਦੇਖੋ, ਇਹਦੀ ਸ਼ਕਤੀ ਕਿਵੇਂ ਟੋਟੇ ਟੋਟੇ ਹੋ ਗਈ। ਜੋ ਕੁਝ ਇਹ ਨਹੀਂ ਹੈ ਉਹ ਵਿਖਾਉਣਾ ਚਾਹੁੰਦਾ, ਜੋ ਕੁਝ ਹੈ ਇਹ ਲੁਕਾਉਣਾ ਚਾਹੁੰਦਾ। ਤੇ ਜੋ ਕੁਝ ਇਹਨੂੰ ਹੋਣਾ ਚਾਹੀਦਾ ਉਹ ਭੁਲਾਉਣਾ ਚਾਹੁੰਦਾ। ਕੈਸੀ ਬੰਦੇ ਦੇ ਪੱਲੇ ਕੀ ਰਹਿ ਗਏ, ਮਨੁੱਖ ਦੀ ਸਾਰੀ ਸ਼ਕਤੀ ਟੋਟੇ ਟੋਟੇ ਹੋ। ਕਿਤਨੀ ਇਹਦੀ ਤਾਕਤ ਇਸ ਕੰਮ ਤੇ ਲੱਗ ਗਈ ਕਿ ਜੋ ਕੁਝ ਮੈਂ ਹਾਂ ਉਹ ਲੁਕਿਆ ਰਹਿ ਜਾ, ਲੋਕੀ ਨਾ ਵੇਖ ਲੈਣ, ਔਰ ਇੰਨਾ ਲੁਕਾਇਆ ਆਪਣੇ ਆਪ ਨੂੰ, ਆਪਣੇ ਆਪ ਦਾ ਆਪ ਹੀ ਪਤਾ ਨਾ ਰਹਿ ਗਿਆ ਮੈਂ ਕੀ। ਲੋਕਾਂ ਦੀਆਂ ਨਿਗਾਹਾਂ ਤੋਂ ਕੋਈ ਚੀਜ਼ ਛੁਪਾਈ ਜਾਵੇ ਤੇ ਆਪਣੀ ਨਿਗਾਹ ਤੋਂ ਵੀ ਛੁਪ ਜਾਵੇ। ਘਰ ਚ ਪਈ ਕੋਈ ਵਸਤੂ ਅਸੀਂ ਚਾਹੀਏ ਘਰ ਵਿਚ ਆਉਣ ਵਾਲਾ ਨਾ ਵੇਖੇ, ਅਸੀਂ ਉੱਤੇ ਕੱਪੜਾ ਪਾ ਦੇਣੇ, ਕੱਜ ਦੇਣੇ ਆ, ਟੱਕ ਦੇਣੇ ਆ, ਰੱਖ ਦੇਣੇ ਆ ਲੁਕਾ ਕੇ। ਹੁੰਦਾ ਕੀ ਏ, ਆਪ ਹੀ ਭੁੱਲ ਜਾਂਦੀ ਵੀ ਘਰ ਚ ਹੈ ਸੀ ਕਿ ਨਹੀਂ। ਰੱਖੀ ਹੋਈ ਵਸਤੂ, ਲੁਕਾਈ ਹੋਈ ਵਸਤੂ ਆਪਣੇ ਚੇਤੇ ਤੋਂ ਲੈ ਜਾਂਦੀ। ਮੈਂ ਨਿੰਦਕ ਹਾਂ, ਮੈਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ, ਮੈਂ ਕਿਰਤ ਘਣ ਹਾਂ, ਮੈਂ ਕਿਸੇ ਨੂੰ ਕਹਾਂਗਾ, ਮੈਂ ਕਾਮੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਕਿਸੇ ਨੂੰ ਨਹੀਂ ਕਹਾਂਗਾ, ਲੁਕਾਵਾਂਗਾ। ਤੇ ਹੁੰਦਾ ਕੀ ਏ, ਆਪ ਨੂੰ ਨਹੀਂ ਪਤਾ ਰਹਿੰਦਾ ਕਿ ਮੈਂ ਕਾਮੀ ਹਾਂ, ਆਪਣੀ ਨਿਗਾਹ ਤੋਂ ਆਪਣਾ ਆਪ ਹੀ ਉਜਲ, ਗੁਨਾਹ ਅੰਦਰ ਪਲਦੇ ਰਹੇ, ਅੰਦਰ ਪਏ ਹੋਏ ਦੋਸ਼, ਅੰਦਰ ਪਏ ਹੋਏ ਦੋਖ ਅੰਦਰ ਟਿਕੇ ਰਹਿ ਗਏ। ਇਹਦੇ ਨਾਲ ਬਿਹਤਰ ਤਾਂ ਇਹ ਸੀ, ਜਾਂ ਤਾਂ ਆਪ ਨਿਗਾਹ ਰੱਖਦਾ ਤੇ ਜਾਂ ਦੂਜਿਆਂ ਨੂੰ ਨਿਗਾਹ ਰੱਖਣ ਦਿੰਦਾ, ਕੀ ਹਰਜ ਸੀ। ਲੋਕ ਵੇਖ ਲੈਂਦੇ ਥੋੜਾ ਜਿਹਾ ਮਾੜਾ ਕਹਿ ਲੈਂਦੇ, ਲੇਕਿਨ ਘੱਟੋ ਘੱਟ ਦੋਖ ਘਰੋਂ ਸੁੱਟਣ ਦੀ, ਘਰੋਂ ਕੱਢਣ ਦੀ ਗੱਲ ਤਾਂ ਬਣ ਜਾਂਦੀ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਕਮਜ਼ੋਰੀ ਵੱਲ ਨਿਗਾਹ ਪਵਾਈ। ਭਾਈ ਸਾਹਿਬ ਕਹਿੰਦੇ ਨੇ ਆਓ ਆਪਣੇ ਵੱਲ ਵੇਖੀ, ਲੋਕਾਂ ਵੱਲ ਵੇਖਦੇ ਰਹਾਂਗੇ, ਆਪਣਾ ਆਪ ਲੁਕਾਉਂਦੇ ਰਹਾਂਗੇ, ਗਲਤੀ ਹੋ ਜਾਵੇ। ਬਹੁਤ ਤਾਕਤ ਲੱਗਦੀ, ਬੜੀ ਸ਼ਕਤੀ ਲੱਗਦੀ, ਜੋ ਕੁਝ ਮੈਂ ਨਹੀਂ ਹਾਂ ਉਹ ਵਿਖਾਉਣ ਤੇ ਵੀ ਸ਼ਕਤੀ ਲੱਗਦੀ, ਜੋ ਕੁਝ ਮੈਂ ਹਾਂ ਉਸ ਨੂੰ ਲੁਕਾਉਣ ਤੇ ਵੀ ਸ਼ਕਤੀ ਲੱਗਦੀ। ਔਰ ਜਿਹੜਾ ਕਹਿੰਦੇ ਨਾ ਕੋਈ ਚੀਜ਼ ਚੇਤੇ ਕਰਨੀ ਹੋਵੇ ਤੇ ਮੱਥੇ ਤੇ ਹੱਥ ਮਾਰਦਾ ਬੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਕੋਈ ਚੀਜ਼ ਬੰਦਾ ਭੁਲਾਉਣਾ ਚਾਹੁੰਦਾ ਹੋਵੇ ਤੇ ਭੁੱਲਦੀ ਨਾ ਹੋਵੇ, ਉਹਦੇ ਤੇ ਵੀ ਬੜਾ ਜ਼ੋਰ ਲੱਗਦਾ। ਕਈ ਤਾਂ ਪਾਗਲ ਲੋਕ ਸ਼ਰਾਬਾਂ ਪੀਣ ਤੁਰ ਪੈਂਦੇ ਨੇ, ਸ਼ਰਾਬ ਪੀ ਕੇ ਭੁਲਾ ਦੇਵਾਂ, ਕਿਸੇ ਹੋਰ ਪਾਸੇ ਪਰਚ ਜਾਵਾਂ ਭੁੱਲ ਜਾਵਾਂਗਾ, ਕੋਈ ਡਰਾਉਣੀ ਚੀਜ਼ ਵੇਖ ਲਈ, ਕੋਈ ਗੁਨਾਹ ਹੁੰਦਾ ਵੇਖ ਲਿਆ ਕਿ ਗੁਨਾਹ ਕਰਦਿਆਂ ਖਿਆਲ ਆ ਗਿਆ, ਤੇ ਬੰਦਾ ਚਾਹੁੰਦਾ ਉਹ ਜਿਹੜਾ ਬੋਝ ਦਿਮਾਗ ਤੇ ਹੈ, ਜੋ ਸੌਣ ਨਹੀਂ ਦਿੰਦਾ, ਖਾਣ ਨਹੀਂ ਦਿੰਦਾ, ਬਹਿਣ ਨਹੀਂ ਦਿੰਦਾ, ਉਸ ਬੋਝ ਨੂੰ ਲਾਉਣ ਵਾਸਤੇ ਬੰਦਾ ਭੁਲਾਉਣਾ ਚਾਹੁੰਦਾ, ਬੜੀ ਤਾਕਤ ਲੱਗਦੀ ਹੈ, ਭੁਲਾਉਣ ਤੇ ਵੀ ਬੜੀ ਤਾਕਤ ਲੱਗਦੀ। ਤੇ ਬੰਦੇ ਦੀ ਸ਼ਕਤੀ ਜੇ ਇਸੇ ਪਾਸੇ ਲੱਗਦੀ ਰਹੀ ਮਾਫ਼ ਕਰਨਾ, ਤੇ ਕਮਾਉਣ ਵਾਸਤੇ ਕਿਹੜੀ ਸ਼ਕਤੀ ਰਹਿ ਜਾਵੇਗੀ। ਗੁਰਮਤ ਧਰਮ ਭਗਤੀ ਕਮਾਉਣ ਵਾਸਤੇ ਤਾਕਤ ਕਿੱਥੋਂ ਲਿਆਵੇਗਾ, ਸਾਰੀ ਤਾਕਤ ਤਾਂ ਟੋਟੇ ਟੋਟੇ ਹੋ ਰਹੀ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਜੋ ਕੁਛ ਤੂੰ ਹੈ ਉਹ ਵੇਖ ਲੈਣ ਦੇ ਲੋਕਾਂ ਨੂੰ, ਬਲਕਿ ਚੰਗਾ ਕਰ ਜੇ ਲੋਕੀ ਨਹੀਂ ਵੇਖਦੇ ਤੇ ਆਪੇ ਹੀ ਦੱਸ ਦੇ, ਤੇ ਜੇ ਤੇਰੀ ਜ਼ਰੂਰਤ ਨਹੀਂ ਨਾ ਪੈਂਦੀ, ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ, ਤੇ ਇਸ ਤਰ੍ਹਾਂ ਕਰ, ਗੁਰੂ ਅੱਗੇ ਹੀ ਕਹਿ ਦੇ। ਧੰਨ ਗੁਰੂ ਕਲਗੀਧਰ ਸਾਹਿਬ ਦਸਮ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਪਰੰਪਰਾ ਬਣਾਈ, ਉਹ ਕਹਿੰਦੇ ਨੇ ਬੱਜਰ ਕੁਰੈਤ ਹੋ ਜਾਵੇ, ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਜਾਓ, ਕਿਉਂਕਿ ਗੁਰੂ ਦਾ ਰੂਪ ਨੇ, ਮਤ ਸ਼ਰਮ ਕਰੋ, ਇਹਨਾਂ ਦੇ ਸਾਹਮਣੇ ਆ ਕੇ ਬੈਠ ਜਾਓ ਤੇ ਕਹਿ ਦਿਓ, ਗੁਰੂ ਰੂਪ ਖਾਲਸਾ ਜੀ, ਮੈਥੋਂ ਰੋਮਾਂ ਦੀ ਬੇਅਦਬੀ ਹੋ ਗਈ, ਮੈਨੂੰ ਖਿਮਾ ਕਰ ਦਿਓ, ਲਾ ਦਿਓ ਤਨਖਾਹ, ਗੁਨਾਹਕਾਰ ਹਾਂ, ਲਾਓ ਸਜ਼ਾ ਮੈਨੂੰ, ਪਰ ਮੈਨੂੰ ਮਾਫ਼ ਕਰ ਦਿਓ, ਮੈਂ ਅੱਗੋਂ ਤੋਂ ਰਾਹ ਪੈ ਜਾਵਾਂ, ਮੇਰੀ ਨਿਗਾਹ ਵਿਚ ਮੈਲ ਆ ਗਈ, ਮੇਰੇ ਕੋਲੋਂ ਬੱਜਰ ਕੁਰੈਤ ਹੋ ਗਈ, ਪਰ ਇਸਤਰੀ ਪਰ ਪੁਰਖ ਸੰਗ ਹੋ ਗਿਆ, ਮੈਨੂੰ ਖਿਮਾ ਕਰੋ, ਮੈਨੂੰ ਰਾਹ ਪਾਓ। ਤੇ ਜੇ ਨਹੀਂ ਦੱਸਾਂਗਾ, ਪੰਜਾਂ ਪਿਆਰਿਆਂ ਨੂੰ ਨਹੀਂ ਦੱਸਾਂਗਾ, ਖਾਲਸੇ ਅੱਗੇ ਨਹੀਂ ਰੱਖਾਂਗਾ, ਗੁਰੂ ਅੱਗੇ ਨਹੀਂ ਰੱਖਾਂਗਾ, ਦੋਸ਼ ਅੰਦਰ ਰਹੇਗਾ, ਚਲਦਾ ਰਹੇਗਾ, ਫਲਦਾ ਰਹੇਗਾ, ਵੱਧਦਾ ਰਹੇਗਾ, ਗੁਨਾਹਗਾਰੀ ਚਲਦੀ ਰਹੇਗੀ। ਨਹੀਂ, ਗੁਨਾਹਾਂ ਤੇ ਨਿਗਾਹ ਰੱਖਣ ਦੀ ਲੋੜ। ਔਰ ਇੱਕ ਹੋਰ ਗੱਲ,
ਤੁਸੀਂ ਦੇਖਿਆ ਘਰਾਂ ਵਿਚ ਤੇ ਬਾਹਰ ਕੁਝ ਜਾਨਵਰ ਐਸੇ ਵੀ ਹੁੰਦੇ ਨੇ ਜਿਹੜੇ ਆਪਣਾ ਆਪ ਛੁਪਾਉਂਦੇ ਨੇ, ਜਿਨ੍ਹਾਂ ਦੇ ਡੰਗ ਵਿਚ ਜ਼ਹਿਰ ਹੁੰਦੀ ਉਹ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੀ ਜ਼ਹਿਰ ਦੇ ਕਾਰਨ ਕਰਕੇ ਸੰਸਾਰ ਸਾਡਾ ਦੁਸ਼ਮਣ ਹੈ। ਅਸੀਂ ਡੰਗ ਮਾਰਨ ਵਾਲੇ, ਇਸ ਕਰਕੇ ਅਗਲੇ ਡੰਗ ਚੁੱਕੀ ਫਿਰਦੇ ਨੇ ਸਾਡੇ ਖਿਲਾਫ਼। ਸੱਪ ਨੂੰ ਵੀ ਪਤਾ, ਪਿੱਛੂ ਨੂੰ ਵੀ ਪਤਾ, ਇਹਨਾਂ ਨੂੰ ਪਤਾ ਕਿ ਸਾਡੇ ਖਿਲਾਫ਼ ਡੰਗ ਚੁੱਕੀ ਹੋਈ ਹੈ, ਜਿਨ੍ਹਾਂ ਨੂੰ ਸਾਡੇ ਕੋਲੋਂ ਖਤਰਾ ਹੈ, ਤੇ ਫਿਰ ਇਹ ਅੱਖ ਬਚਾਉਂਦੇ ਨੇ, ਧਿਆਨ ਦੇਣਾ। ਸੱਪ ਤੇ ਨਿਗਾਹ ਪੈ ਜਾਵੇ ਇਹ ਕਤਰਾਏਗਾ, ਅਗਾਂਹ ਪਿਛਾਂ ਆਉਣ ਦਾ ਯਤਨ ਕਰੇਗਾ। ਪਿੱਛੂ ਹਨੇਰੇ ਵਿਚ ਤਾਂ ਆਪਣਾ ਦਾਲ ਆਉਣ ਦਾ ਯਤਨ ਕਰੇਗਾ, ਲੇਕਿਨ ਜੇ ਚਾਨਣ ਕਰ ਦਿਓ ਤੇ ਭੱਜ ਕੇ ਖੂੰਜੇ ਚ ਵੜਨ ਦੀ ਕੋਸ਼ਿਸ਼ ਕਰੇਗਾ। ਉਹਨੂੰ ਪਤਾ ਹੈ ਕਿ ਮੇਰੇ ਬਾਰੇ ਜਾਣਦੇ ਨੇ, ਮੈਨੂੰ ਮਾਰਦੇ ਨੇ। ਬਿਲਕੁਲ ਇਸੇ ਤਰ੍ਹਾਂ ਡੰਗ ਮਾਰਨ ਵਾਲੇ ਜਾਨਵਰਾਂ ਵਾਂਗ ਜਿਹੜੇ ਦੋਸ਼ ਨੇ ਨਾ, ਬੁਰਾਈਆਂ, ਇਹ ਵੀ ਮਨੁੱਖ ਨੂੰ ਅਗਿਆਨ ਦੇ ਹਨੇਰੇ ਵਿਚ ਡੰਗਦੀਆਂ ਨੇ। ਜੇ ਕਿਤੇ ਬੰਦਾ ਆਪਣੇ ਆਪ ਤੇ ਨਿਗਾਹ ਮਾਰਨੀ ਸ਼ੁਰੂ ਕਰ ਦੇ, ਆਪਣੇ ਆਪ ਨੂੰ ਦੇਖਣ ਦਾ ਯਤਨ ਕਰੇ ਨਾ ਕਿ ਮੈਂ ਕੀ ਹਾਂ, ਮੇਰੇ ਅੰਦਰ ਕਾਮ ਕਿਤਨਾ ਹੈ, ਕ੍ਰੋਧ ਕਿਤਨਾ ਹੈ, ਮੇਰੇ ਅੰਦਰ ਹੰਕਾਰ ਕਿਤਨਾ ਹੈ, ਮੇਰੇ ਅੰਦਰ ਨਿੰਦਾ ਕਿਤਨੀ ਹੈ, ਈਰਖਾ ਕਿਤਨੀ ਹੈ, ਇਹਨਾਂ ਨੂੰ ਭਾਜਣਾ ਪੈ ਜਾਣਗੀ। ਇਹਨਾਂ ਦੋਸ਼ਾਂ ਨੂੰ ਘਬਰਾਹਟ ਪੈਦਾ ਹੋ ਜਾਏਗੀ ਕਿ ਇਹ ਤਾਂ ਬੰਦਾ ਜਿਸ ਨੂੰ ਅਸਾਂ ਡੰਗਣਾ ਹੈ ਤਾਂ ਵੇਖ ਰਿਹਾ ਸਨ, ਇਹ ਡੰਗ ਨਹੀਂ ਮਾਰਨ ਦੇਵੇਗਾ, ਇਹ ਜ਼ਹਿਰ ਨਹੀਂ ਘੋਲਣ ਦੇਵੇਗਾ, ਇਹ ਸੁਚੇਤ ਹੋ ਗਿਆ। ਫਿਰ ਇਹ ਜੀਵਨ ਵਿੱਚੋਂ ਲੱਥ ਜਾਂਦੇ ਨੇ, ਸਿਰਫ ਨਿਗਾਹ ਰੱਖਣ ਦੀ ਲੋੜ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ, ਕਿਉਂਕਿ ਆਪ ਪੂਰਨ ਗੁਰਸਿੱਖ, ਗੁਰੂ ਕੇ ਸਾਹਮਣੇ ਆਪਣੇ ਦੋਸ਼ ਰੱਖ ਦੇਣ ਵਾਲੇ, ਗੁਰਮਤ ਲੈਣ ਵਾਲੇ, ਦੁਰਮਤ ਤਜਣ ਵਾਲੇ ਨੇ, ਉਹ ਆਪਣੇ ਆਪ ਤੇ ਨਿਗਾਹ ਰੱਖਦੇ ਨੇ ਤੇ ਸਾਨੂੰ ਆਪਣੇ ਆਪ ਤੇ ਨਿਗਾਹ ਰੱਖਣ ਵਾਸਤੇ ਇੱਕ ਬੜਾ ਪਿਆਰਾ ਜਿਹਾ ਢੰਗ ਦੱਸਦੇ ਨੇ। ਉਹ ਕਹਿੰਦੇ ਨੇ ਕਿਰਤ ਘਰ ਨਹੀਂ ਬਣਨਾ, ਗੁਨਾਹਗਾਰ ਨਹੀਂ ਬਣਨਾ, ਤੇ ਨਿਗਾਹ ਮਾਰੀਏ ਤੇ ਕੁਝ ਅੰਦਰ ਪਿਆ ਨਜ਼ਰ ਆ ਜਾਏਗਾ। ਕਹਿੰਦੇ ਨੇ ਹੋ ਅਪਰਾਧੀ, ਗੁਨਾਹਗਾਰ, ਅਪਰਾਧੀ ਕਹਿੰਦੇ ਨੇ ਜਿਸਨੇ ਅਪਰਾਧ ਕਰ ਲਿਆ ਹੋਵੇ, ਦੋਸ਼ ਕਰ ਲਿਆ ਹੋਵੇ, ਜਿਹਦੇ ਕੋਲੋਂ ਗੁਨਾਹ ਹੋ ਗਿਆ ਹੋ। ਉਹ ਕਹਿੰਦੇ ਨੇ ਇੱਕ ਮੁਲਜ਼ਮ ਹੁੰਦਾ ਹੈ ਤੇ ਇੱਕ ਮੁਜਰਮ ਹੁੰਦਾ। ਮੁਲਜ਼ਮ ਹੁੰਦਾ ਜਿਸ ਤੇ ਇਲਜ਼ਾਮ, ਦੋਸ਼ ਧਰਿਆ ਗਿਆ ਹੋਵੇ ਕਿ ਇਸ ਨੇ ਹੋ ਸਕਦਾ ਹੈ ਗੁਨਾਹ ਕੀਤਾ, ਲੇਕਿਨ ਜਿਸ ਵੇਲੇ ਸਾਬਤ ਹੋ ਜਾਵੇ ਇਹਨੇ ਗੁਨਾਹ ਕੀਤਾ, ਫਿਰ ਕਹਿੰਦੇ ਨੇ ਮੁਲਜ਼ਮ ਨਹੀਂ ਮੁਜਰਮ ਹੈ, ਇਹਦੇ ਕੋਲੋਂ ਜੁਰਮ ਹੋਇਆ ਹੈ, ਪੱਕੀ ਗੱਲ। ਮੁਲਜ਼ਮ ਤੋਂ ਮੁਜਰਮ ਹੋ ਜਾਂਦਾ ਹੈ, ਤੇ ਜਿਹੜਾ ਬੰਦਾ ਮੰਨ ਹੀ ਲਵੇ ਨਾ, ਕਨਫੈਸ ਕਰ ਲਵੇ, ਉਹ ਕਹਿੰਦਾ ਜੀ ਮੈਂ ਮੁਜਰਮ ਹਾਂ, ਉਹ ਇਹ ਨਹੀਂ ਕਹਿੰਦਾ ਮੈਂ ਮੁਲਜ਼ਮ ਹਾਂ। ਮੁਲਜ਼ਮ ਤਾਂ ਉਹਦੇ ਤੇ ਇਲਜ਼ਾਮ ਲਾਇਆ ਜਾਵੇ, ਮੁਜਰਮ ਹੁੰਦਾ ਜਿਹੜਾ ਮੰਨ ਲਵੇ ਜਾਂ ਜਿਹਦਾ ਸਾਬਤ ਹੋ ਜਾਵੇ। ਭਾਈ ਸਾਹਿਬ ਕਹਿੰਦੇ ਨੇ ਮੁਜਰਮ ਬਣ ਕੇ ਗੁਰੂ ਕੇ ਚਰਨਾਂ ਵਿੱਚ ਗਟਹਿਰੇ ਚ ਖੜੇ ਹੋ ਜਾ, ਮੰਨ ਲਈ ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁੱਖ ਮੰਦਾ, ਚੋਰ ਯਾਰ ਜੁਆਰ ਹਾਂ। ਕਈ ਵਾਰੀ ਐਸਾ ਵੀ ਹੋਇਆ ਹੋਵੇਗਾ, ਗੁਨਾਹ ਮੈਂ ਕੀਤੇ ਨਹੀਂ, ਜਾਂ ਮੈਥੋਂ ਹੋਏ ਨਹੀਂ, ਜਾਂ ਮੌਕਿਆਂ ਨਹੀਂ ਮਿਲਿਆ। ਕਈ ਤਰ੍ਹਾਂ ਦੇ ਗੁਨਾਹਗਾਰ ਨੇ, ਇੱਕ ਉਹ ਹੁੰਦੇ ਨੇ ਜਿਹੜੇ ਕਰ ਲੈਂਦੇ ਨੇ, ਫੜੇ ਨਹੀਂ ਜਾਂਦੇ। ਇੱਕ ਉਹ ਹੁੰਦੇ ਨੇ ਜਿਹੜੇ ਕਰਦੇ ਨੇ, ਫੜੇ ਜਾਂਦੇ ਨੇ, ਸਜ਼ਾ ਮਿਲ ਜਾਂਦੀ। ਇੱਕ ਉਹ ਵੀ ਹੁੰਦੇ ਨੇ, ਮਾਫ਼ ਕਰਨਾ, ਜਿਹੜੇ ਕਰਨਾ ਚਾਹੁੰਦੇ ਨੇ, ਦਾ ਨਹੀਂ ਲੱਗਾ। ਅੰਦਰ ਗੁਨਾਹ ਪੜ ਰਿਹਾ, ਅੰਦਰ ਗੁਨਾਹ ਦੀ ਵਿਰਤੀ ਚੱਲ ਰਹੀ, ਘੱਟ ਗੁਨਾਹਗਾਰ ਉਹ ਵੀ ਕੋਈ ਨਹੀਂ, ਦਾ ਨਹੀਂ ਲੱਗਾ, ਲੇਕਿਨ ਕਰਨਾ ਚਾਹੁੰਦਾ। ਤਿੰਨੇ ਹੀ ਗੁਨਾਹਗਾਰ। ਭਾਈ ਸਾਹਿਬ ਕਹਿੰਦੇ ਨੇ ਹਾਂ ਅਪਰਾਧੀ ਗੁਨਾਹਗਾਰ ਹਾਂ, ਬੇਮੁੱਖ ਮੰਦਾ, ਚੋਰ ਯਾਰ ਜੁਆਰ ਹਾਂ। ਜੁਆ ਇੱਕ ਖੇਡਦਾ ਪਿਆ, ਫੜਿਆ ਗਿਆ, ਇੱਕ ਖੇਡਦਾ ਪਿਆ, ਨਹੀਂ ਫੜਿਆ ਗਿਆ। ਇਹ ਕੋਈ ਦਾ ਖੇਡਣ ਨੂੰ ਜੀ ਕਰਦਾ, ਡਰਦਾ ਨਹੀਂ ਪਿਆ ਖੇਡਦਾ, ਉੱਥੇ ਦਾ ਉੱਥੇ ਹੀ ਖੜਾ, ਕੋਈ ਵੱਖਰਾ ਨਹੀਂ ਖੜਾ ਉਹਨਾਂ। ਇੱਕ ਸ਼ਰਾਬ ਪੀ ਰਿਹਾ ਹੈ, ਡਿੱਗ ਰਿਹਾ ਹੈ, ਇੱਕ ਸ਼ਰਾਬ ਪੀ ਕੇ ਮੂੰਹ ਚ ਖੁਸ਼ਬੂ ਘੋਲ ਲੈਂਦਾ, ਪਤਾ ਨਹੀਂ ਲੱਗਣ ਦਿੰਦਾ, ਆ ਕੇ ਛੇਤੀ ਨਾਲ ਸੌ ਜਾਂਦਾ, ਨਹੀਂ ਪਤਾ ਲੱਗਾ। ਇੱਕ ਉਹ ਹੈ ਜਿਹਦਾ ਸ਼ਰਾਬ ਪੀਣ ਨੂੰ ਜੀ ਕਰਦਾ ਤੇ ਡਾਕਟਰ ਨੇ ਰੋਕ ਰੱਖਿਆ ਹੈ, ਜਾਂ ਘਰਦਿਆਂ ਤੋਂ ਡਰਦਾ ਨਹੀਂ ਪੀਂਦਾ, ਇੱਕੋ ਹੀ ਥਾਂ ਤੇ ਖੜੇ। ਤਿੰਨੇ ਹੀ ਗੁਨਾਹਗਾਰ। ਭਾਈ ਸਾਹਿਬ ਕਹਿੰਦੇ ਨੇ ਜੇ ਅੰਦਰ ਚੋਰੀ ਹੈ, ਕਰ ਲਈਏ, ਫੜੇ ਗਏ, ਨਹੀਂ ਕੀਤੀ, ਕਰਨ ਨੂੰ ਜੀ ਕਰਦਾ ਤਾਂ ਵੀ ਚੋਰ ਹੈ। ਤੇ ਕਦੇ ਕਦੇ ਆਪਣੇ ਆਪ ਤੇ ਨਿਗਾਹ ਐਵੇਂ ਮਾਰਨੀ ਚਾਹੀਦੀ ਹੈ, ਕਰਨ ਨੂੰ ਜੀ ਕਰਦਾ ਹੈ, ਗੁਨਾਹ ਕਰਨ ਦੀ ਵਿਰਤੀ ਅੰਦਰ ਖੜੀ ਹੈ ਕਿ ਗੁਨਾਹ ਕਰਕੇ ਫੜੇ ਨਹੀਂ ਗਏ, ਕੋਈ ਕਸਰ ਹੋਵੇਗੀ, ਗੁਨਾਹਗਾਰ ਸਾਬਤ ਨਹੀਂ ਹੋਏ, ਜਾਂ ਗੁਨਾਹਗਾਰ ਸਾਬਤ ਹੋ ਗਏ ਫਿਰ ਵੀ ਠੀਕ ਹਾਂ। ਚੋਰ ਯਾਰ ਜੁਆਰ ਹੋ, ਪਰ ਘਰ ਜੋ ਹੰਦਾ, ਲੋਕਾਂ ਦੇ ਘਰਾਂ ਵੱਲ ਮੇਰੀ ਨਿਗਾਹ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਤੇ ਭਾਈ ਸਾਹਿਬ ਨੂੰ ਇਹ ਸਾਰੇ ਔਗਣ ਜਿਹੜੇ ਨੇ ਚੰਗੇ ਨਹੀਂ ਲੱਗਦੇ। ਭਾਈ ਸਾਹਿਬ ਕਹਿੰਦੇ ਨੇ ਇਹ ਔਗਣ ਕੱਢਣ ਦੀ ਲੋੜ ਹੈ, ਗੁਰੂ ਕੇ ਪਿਆਰ ਵਾਲਿਆਂ ਦੇ ਨਾਲ ਰਲ ਕੇ ਸਿਮਰਨ ਕਰਕੇ,
ਬਖਸ਼ੰਦ ਸਤਿਗੁਰੂ ਅੱਗੇ ਹੱਥ ਜੋੜ ਦਈਏ ਕਿ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਅੱਗੇ ਤੋਰਾ ਪਾ। ਤੇ ਜਿਵੇਂ ਜਿਵੇਂ ਆਪਣੇ ਆਪ ਦੀ ਨਿਗਾਹ ਮਾਰੀਏ ਨਾ, ਜਿੰਨਾ ਚਿਰ ਤਾਂ ਲੋਕਾਂ ਵੱਲ ਵੇਖਦੇ ਰਹੀਏ ਆਪਣੇ ਔਗਣ ਢੱਕੇ ਰਹਿਣਗੇ, ਲੋਕਾਂ ਤੋਂ ਵੀ ਢੱਕੇ ਰਹਿਣ ਹੋ ਸਕਦਾ ਤੇ ਆਪਣੇ ਆਪ ਤੋਂ ਵੀ ਸੁਪੇ ਰਹਿਣ। ਪਰ ਸਿਆਣਾ ਬੰਦਾ ਇਹ ਗਲਤੀ ਨਹੀਂ ਕਰਦਾ, ਉਹ ਕਹਿੰਦਾ ਲੋਕਾਂ ਦੇ ਔਗਣ ਵੇਖਣ ਦਾ ਫਾਇਦਾ ਕੀ ਹੋਵੇਗਾ, ਲਾਭ ਕੀ ਹੋਵੇਗਾ। ਹਾਂ, ਸੱਜਣ ਮਿੱਤਰ ਹੋਵੇ, ਪਿਆਰ ਵਾਲਾ ਹੋਵੇ, ਉਹਨੂੰ ਕਹੀਏ ਗੁਰਮੁਖਾ ਸੱਜਣਾ ਦੇਖ ਆਪਾਂ ਸਤਸੰਗੀ ਹਾਂ, ਗੁਰੂ ਕੇ ਸਿੱਖ ਹਾਂ, ਗੁਰੂ ਕੇ ਬਾਣੇ ਵਿੱਚ ਹਾਂ। ਇਹ ਕੰਮ ਆਪਣੇ ਬਾਣੇ ਨੂੰ ਸੋਭਾ ਨਹੀਂ ਦਿੰਦੇ। ਪਿਆਰ ਨਾਲ ਬੇਨਤੀ ਕਰਕੇ ਕਹਿ ਦਈਏ ਫਿਰ ਤਾਂ ਹੈ ਕੋਈ ਗੱਲ ਨਹੀਂ, ਫਿਰ ਤਾਂ ਪਰਉਪਕਾਰ ਵਾਲੀ ਗੱਲ ਹੈ, ਨਾਲੇ ਅਗਲਾ ਮੰਨ ਲਵੇ, ਨਾ ਮੰਨੇਗਾ ਕ੍ਰੋਧ ਵਿੱਚ ਆ ਜਾਏਗਾ, ਪਰ ਝਟਕਾ ਤਾਂ ਲੱਗੇਗਾ, ਹੋ ਸਕਦਾ ਸੁਧਰ ਜਾਵੇ ਕੱਲ ਨੂੰ। ਪਰ ਮੈਂ ਕਿਸੇ ਦੀ ਪਿੱਠ ਤੇ ਬਹਿ ਕੇ ਉਹਦੀ ਨਿੰਦਿਆ ਕਰੀ ਜਾਵਾਂ, ਫਲਾਣਾ ਜੀ ਬੜਾ ਹੈਰਾਨੀ ਹੈ, ਫਲਾਣਾ ਬੜਾ ਕਾਮੀ ਹੈ, ਫਲਾਣਾ ਬੜਾ ਕਿਰਤ ਘਣ ਹੈ, ਕੋਈ ਲਾਭ ਨਹੀਂ ਹੋਣ ਲੱਗਾ, ਉਹਦਾ ਕੁਝ ਸਵਰਨਾ ਨਹੀਂ ਤੇ ਮੇਰਾ ਰਹਿਣਾ ਕੁਛ ਨਹੀਂ। ਮੇਰੀ ਬਿਰਤੀ ਤੇ ਜਿਵੇਂ ਜਿਵੇਂ ਕਿਸੇ ਦੇ ਔਗਣ ਚਤਾਰੀਏ ਨਾ, ਆਪਣੀ ਬਿਰਤੀ ਵਿੱਚ ਉਹਨਾਂ ਔਗਣ ਦਾ ਮਹਾਰਾਜ ਤਾਂ ਕਹਿੰਦੇ ਨੇ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਔਗਣ ਚ, ਔਗਣ ਵੇਖੋ ਹੀ ਨਾ, ਗੁਣਾ ਦੀ ਸਾਂਝ ਕਰੋ ਸਾਰੇ ਲੋਕਾਂ ਨਾਲ, ਭਲੇ ਲੋਕਾਂ ਨਾਲ, ਗੁਣਾ ਦੀ। ਹਰ ਬੰਦੇ ਵਿੱਚ ਗੁਣ ਵੀ ਹੈ ਤੇ ਔਗਣ ਵੀ ਹੈ, ਤੇ ਜਦੋਂ ਔਗਣ ਵੇਖਾਂਗੇ ਨਾ ਤੇ ਆਪਣੇ ਵੇਖੀਏ, ਗੁਣ ਵੇਖੀਏ ਤੇ ਦੂਜਿਆਂ ਦੇ ਵੇਖੀਏ, ਬੰਦਾ ਕੁਝ ਦਾ ਕੁਝ ਬਣਦਾ ਚਲਾ ਜਾਏਗਾ, ਹੋਰ ਦਾ ਹੋਰ ਹੁੰਦਾ ਚਲਾ ਜਾਏਗਾ। ਤੇ ਭਾਈ ਸਾਹਿਬ ਕਹਿੰਦੇ ਨੇ ਗਲਤੀ ਬੈਠੋ ਇਹ ਹੋਈਏ, ਬੇਮੁੱਖ ਹੋਵਣ ਬੇਮੁੱਖਾਂ, ਬੇਮੁੱਖਾਂ ਤੋਂ ਜਿਹੜੇ ਬੇਮੁੱਖ ਨੇ, ਮਾੜੇ ਤੋਂ ਮਾੜੇ ਨੇ, ਮੈਂ ਜੇ ਬੇਮੁੱਖ ਨਾ ਬੈਠੇ ਮੇਰੇ ਨਾਲ ਤਾਂ ਕੋਈ ਨਹੀਂ ਵੱਡਾ, ਕਿਉਂਕਿ ਮੈਨੂੰ ਆਪਣਾ ਪਤਾ, ਲੋਕਾਂ ਦਾ ਮੈਨੂੰ ਪੂਰਾ ਨਹੀਂ ਪਤਾ, ਹਰ ਇੱਕ ਨੇ ਆਪਣੇ ਆਪ ਤੇ ਪਰਦਾ ਪਾਇਆ। ਮੈਂ ਲੋਕਾਂ ਵੱਲ ਜਿੰਨਾ ਕੁ ਵੇਖਿਆ, ਜਾਂ ਤਾਂ ਅਤਕਥਨੀ ਤੋਂ ਕੰਮ ਲੈ ਕੇ ਉਹਨਾਂ ਦੇ ਬਾਰੇ ਕਹਿ ਰਿਹਾ, ਜਾਂ ਐਵੇਂ ਗਲਤ ਗੱਲ ਕਹਿ ਰਿਹਾ ਹੋਵਾਂਗਾ, ਜਾਂ ਜਿਤਨਾ ਕੁ ਵੇਖਿਆ ਹੈ ਉਹ ਥੋੜਾ ਅੰਸ ਮਾਤਰ ਵੇਖਿਆ ਤੇ ਮੈਂ ਕਹਿ ਦਿੱਤਾ, ਸਾਰਾ ਤਾਂ ਕਿਸੇ ਦਾ ਅੰਦਰ ਮੈਂ ਵੇਖ ਨਹੀਂ ਸਕਦਾ, ਮੈਨੂੰ ਤਾਂ ਆਪਣੇ ਅੰਦਰ ਦਾ ਪਤਾ ਨਹੀਂ ਮੈਂ ਕਿਸੇ ਦੇ ਅੰਦਰ ਕਿਲੇ ਝਾਤੀ ਮਾਰ ਸਕਦਾ। ਤੇ ਜੇ ਮੈਂ ਆਪਣੇ ਆਪ ਨੂੰ ਵੇਖਾਂ ਤੇ ਲੋਕਾਂ ਨੂੰ ਤਾਂ ਵੇਖਿਆ, ਥੋੜਾ ਬਹੁਤਾ ਬੇਮੁੱਖ ਵੇਖਿਆ ਹੈ, ਆਪਣੇ ਆਪ ਬਾਰੇ ਵੇਖਿਆ ਤੇ ਮੈਨੂੰ ਤਾਂ ਆਪਣਾ ਪੂਰਾ ਪਤਾ ਹੈ, ਤੇ ਜਿਸ ਵੇਲੇ ਮੈਂ ਆਪਣੇ ਆਪ ਬਾਰੇ ਵੇਖਿਆ, ਮੈਂ ਵੇਖਿਆ ਮੇਰੇ ਵਰਗਾ ਬੇਮੁੱਖ ਹੋਈ, ਮੈਂ ਜਿਹੇ ਬੇਮੁੱਖ ਨਾ ਜਿੱਥੇ ਕਹਿੰਦੇ ਨੇ ਬੱਜਰ ਪਾਪਾਂ ਬੱਜਰ ਪਾਪ, ਮੈਂ ਜਿਹੇ ਕਰ ਵੈਰੀ, ਇੱਥੇ ਮੇਰੇ ਵਰਗਾ ਮੂਰਖ ਹੋਵੇਗਾ, ਮਹਾਂਪਾਪਾਂ ਤੋਂ ਮਹਾਂਪਾਪ ਜਿਹੜੇ ਨੇ, ਮੈਂ ਉਹਨਾਂ ਪਾਪੀਆਂ ਨਾਲ ਤੇ ਪਾਪਾਂ ਨਾਲ ਮਿੱਤਰਤਾ ਪਾ ਲਈ, ਪਾਪ ਦੇ ਕਾਰਨਾਂ ਨਾਲ ਮੈਂ ਪਿਆਰ ਪਾ ਲਈ, ਕਰ ਸਿੱਖਾਂ ਬੇਮੁੱਖਾਂ, ਕਹਿੰਦੇ ਬੇਮੁੱਖਾਂ ਦੇ ਲੇਖੇ ਤਾਂ ਮੈਂ ਕੀਤੇ ਨੇ, ਉਹਨਾਂ ਦੀ ਨਿੰਦਾ ਤਾਂ ਕੀਤੀ ਹੈ ਮੈਂ, ਆਪੋ ਬੁਰੇ ਜਾਣ ਕੇ ਸਿੱਖੇ, ਲੋਕਾਂ ਨੂੰ ਮੈਂ ਆਪਣੇ ਆਪ ਤੋਂ ਬੁਰਾ ਜਾਣੇ, ਆਪਣੇ ਆਪ ਨੂੰ ਚੰਗਾ ਕਰਕੇ ਕੱਜਦਾ ਰਿਹਾ, ਗਲਤੀ ਹੋ ਗਈ। ਚਾਹੀਦਾ ਇਹ ਸੀ ਕਿ ਆਪਣੀਆਂ ਬੁਰਾਈਆਂ ਵੇਖਾਂ, ਲੋਕਾਂ ਦੇ ਗੁਣ ਵੇਖਾਂ, ਲੋਕਾਂ ਦੇ ਮੈਂ ਸੋਭਾ ਕਰਾਂ ਤੇ ਆਪਣੇ ਬਾਰੇ ਦੱਸਾਂ ਕਿ ਮੈਂ ਠੀਕ ਨਹੀਂ ਹਾਂ, ਲੋਕਾਂ ਦੀ ਨਿੰਦਾ ਕਰਦਾ ਰਿਹਾ, ਆਪਣੇ ਆਪ ਨਾਲੋਂ ਬੁਰੇ ਦੱਸਦਾ ਰਿਹਾ। ਕਹਿੰਦੇ ਨੇ ਲਿਖ ਨਾ ਸਕਣ ਚਿਤ੍ਰਗੁਪਤ ਸੱਤ ਸਮੁੰਦਰ ਸਮਾਨ, ਕਹਿੰਦੇ ਨੇ ਸੱਤੇ ਸਮੁੰਦਰ ਵੀ ਲੱਗ ਜਾਣ ਇਸ ਚਿੱਠੇ ਨੂੰ ਲਿਖਣ ਵਾਸਤੇ ਤੇ ਮੇਰੇ ਔਗਣ ਲਿਖਣ ਤੋਂ ਘੱਟ ਨੇ, ਚਿਤ੍ਰਗੁਪਤ ਵੀ ਲਿਖਣ ਲੱਗੇ ਰਹਿਣ ਤੇ ਮੇਰੇ ਔਗਣ ਸਾਰੇ ਲਿਖ ਨਹੀਂ ਸਕਦੇ। ਮੇਰੇ ਔਗਣਾਂ ਦਾ ਚਿੱਠਾ ਤਿਆਰ ਕਰਨਾ ਬੜਾ ਔਖਾ, ਬਹੁਤ ਔਗਣ ਨੇ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇੱਥੇ ਭਾਈ ਸਾਹਿਬ ਕਹਿੰਦੇ ਨੇ ਚਿੱਠੀ ਨੂੰ ਤੁਮਾਰ ਲਿਖ, ਲੱਖ ਲੱਖ ਇੱਕ ਨੂੰ ਇੱਕ ਦੁਦਿੱਠੇ, ਇੱਕ ਇੱਕ ਪਾਸਾ ਕਾਗਜ਼ ਦਾ ਧਰਤੀ ਲੈ ਕੇ ਸਾਰੇ ਪਾਸੇ ਲਿਖਦੇ ਚਲੇ ਜਾਣ। ਮੇਰੇ ਗੁਨਾਹਾਂ ਦੀ ਕਹਾਣੀ ਬਹੁਤ ਲੰਮੀ ਏ, ਪੂਰੀ ਹੋਣ ਵਾਲੀ ਨਹੀਂ, ਕਰ ਸਾਂਗ ਹੋ ਰਹੇ ਹਾਂ। ਕਹਿੰਦਾ ਮੈਂ ਲੋਕਾਂ ਦੇ ਸਾਂਗ ਕੀਤੇ, ਲੋਕਾਂ ਦੀਆਂ ਨਕਲਾਂ ਲਾਈਆਂ, ਹੋਰਨਾਂ ਦੇ ਬਾਰੇ ਮੈਂ ਸੋਚਿਆ ਤੇ ਹੋਰਨਾਂ ਦੀਆਂ ਨਕਲਾਂ ਵੀ ਲਾਈਆਂ, ਹੋਰਨਾਂ ਦੇ ਮਜ਼ਾਕ ਵੀ ਉਡਾਏ ਨੇ, ਹੋਏ ਮਸਕਰਾ ਸਭਾ ਸਭ ਠਿੱਠੇ, ਉਲਟੀ ਗੱਲ ਇਹ ਬਣੀ, ਜਿਹੜਾ ਬੰਦਾ ਨਕਲ ਹੀ ਕਰਦਾ ਹੋਵੇ, ਜਿਹੜਾ ਦੂਜਿਆਂ ਦੇ ਸਾਂਗ ਲਾਉਂਦਾ ਹੋਵੇ, ਉਹ ਆਪ ਹਾਸੋ ਹੀ ਨਹੀਂ ਹਾਲਤ ਨੂੰ ਪਹੁੰਚਾ। ਕਹਿੰਦਾ ਲੋਕਾਂ ਦੀਆਂ ਗੱਲਾਂ ਕਰਦੇ ਆ, ਲੋਕਾਂ ਦੇ ਸਾਂਗ ਲਾਉਂਦੇ ਆ, ਲੋਕਾਂ ਦਾ ਮਜ਼ਾਕ ਉਡਾਉਂਦੇ ਆ, ਮੈਂ ਆਪ ਸਭਾ ਵਿੱਚ ਮਜ਼ਾਕ ਦਾ ਕਾਰਨ ਬਣ ਗਈ। ਮੈਥੋਂ ਬੁਰਾ ਨਾ ਕੋਈ ਸ੍ਰਿਸ਼ਟੀ, ਪਰ ਕਹਿੰਦੇ ਜਿਸ ਮੈਂ ਨਿਗਾਹ ਮਾਰੀ ਆਪਣੇ ਆਪ ਤੇ, ਮੈਨੂੰ ਪਤਾ ਲੱਗਾ ਇਹ ਸ੍ਰਿਸ਼ਟੀ ਵਿੱਚ ਮੇਰੇ ਨਾਲੋਂ ਬੁਰਾ ਹੋਰ ਕੋਈ। ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਅਕਿਰਤ ਕਹਿਣ, ਇਸ ਨੂੰ ਤਾਂ ਭਾਈ ਸਾਹਿਬ ਨੇ ਬਹੁਤ ਹੀ ਵੱਡਾ ਪਾਪ ਸਮਝਿਆ। ਤੇ ਕਦੇ ਕਦੇ ਧਿਆਨ ਪੈਂਦਾ ਹੈ ਕਿੱਥੇ ਵਾਹਿਗੁਰੂ ਅਕਾਲ ਪੁਰਖ ਨੇ ਜ਼ਿੰਦਗੀ ਦਿੱਤੀ, ਸਵਾਸ ਦਿੱਤੇ ਨੇ, ਸੰਸਾਰ ਦੇ ਸੁੱਖ ਦਿੱਤੇ ਨੇ, ਤੇ ਮੈਂ ਉਹਦਾ ਹੀ ਸ਼ੁਕਰਾਨਾ ਨਾ ਕਰਾਂ, ਮੈਥੋਂ ਵੱਡਾ ਕਿਹੜਾ ਕਿਰਤ ਕਰਨ ਹੋਵੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਕਿਰਤ ਘਾਨੇ ਨਾ ਕੀਤਾ ਨਹੀਂ ਜਾਣਦੇ, ਮਾਪਿਆਂ ਦਾ ਕੀਤਾ ਨਹੀਂ ਜਾਣਦੇ, ਉਸਤਾਦ ਦਾ ਕੀਤਾ ਨਹੀਂ ਜਾਣਦੇ, ਗੁਰੂ ਦਾ ਕੀਤਾ ਨਹੀਂ ਜਾਣਦੇ, ਮਿੱਤਰਾਂ ਦਾ ਕੀਤਾ ਨਹੀਂ ਜਾਣਦੇ,
ਉਹਨਾਂ ਲੋਕਾਂ ਤੋਂ। ਕਹਿੰਦੇ ਨੇ ਧਰਤੀ ਉੱਤੇ ਬੜਾ ਭਾਰ ਹੈ, ਕਿਤੇ ਪਰਬਤ ਨੇ ਕਿਤੇ ਰੁੱਖ ਨੇ, ਭਾਈ ਸਾਹਿਬ ਕਹਿੰਦੇ ਨੇ ਨਹੀਂ, ਇਹ ਸਾਰੇ ਭਾਰ ਇੱਕ ਪਾਸੇ ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ। ਕਹਿੰਦੇ ਨੇ ਧਰਤੀ ਤੇ ਸਭ ਤੋਂ ਬਹੁਤਾ ਭਾਰ, ਧਰਤੀ ਅਗਰ ਭਾਰ ਮੰਨਦੀ ਹੈ ਕਿਰਤ ਕਣਾਂ ਦਾ ਮੰਦੀ, ਕਿਰਤ ਕਣ ਬਹੁਤ ਬੋਝਲ ਹੈ, ਇਹਦਾ ਬੋਝ ਧਰਤੀ ਉੱਤੇ ਬਹੁਤ ਭਾਰ ਹੈ। ਉਹ ਇੱਕ ਨਕਸ਼ਾ ਤਾਂ ਬੜਾ ਹੀ ਪਿਆਰਾ ਖਿੱਚੇ ਭਾਈ ਸਾਹਿਬ। ਕਹਿੰਦੇ ਨੇ ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਮਾੜੀ ਤੋਂ ਮਾੜੀ ਗੱਲ ਕੀਤੀ ਜਿਹੜੀ ਹੋ ਸਕਦੀ ਹੈ ਬੰਦੇ ਕੋਲ। ਭਾਈ ਸਾਹਿਬ ਕਹਿੰਦੇ ਨੇ ਸ਼ਰਾਬ ਵਿੱਚ ਕੁੱਤੇ ਦਾ ਮਾਸ ਪਾ ਕੇ ਰਿੰਨ ਦਿੱਤਾ, ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਕਰਮੰਦੀ ਵਾਸ। ਤੇ ਫਿਰ ਕਹਿੰਦੇ ਨੇ ਰੱਤੂ ਭਰਿਆ ਕੱਪੜਾ ਕਰ ਕੱਜਣ ਵਾਸ, ਕਰ ਕੱਜਣ ਤਾਸ ਤੇ ਟੱਕ ਲੈ ਚੱਲੀ ਚੂੜੀ, ਨੀਵੇਂ ਤੋਂ ਨੀਵੀਂ ਜਾਤ। ਰੱਤ ਦਾ ਲਿਬੜਿਆ ਹੋਇਆ ਕੱਪੜਾ, ਮੰਦੀ ਵਾਸ਼ਨਾ ਵਾਲੀ ਚੂੜੀ, ਇੱਕ ਤਾਂ ਨੀਵੀਂ ਜਾਤ, ਇੱਕ ਕਹਿੰਦੇ ਨੇ ਵਾਸ਼ਨਾ ਉਹਦੀ ਮੰਦੀ, ਉਹਦਾ ਆਚਰਣ ਨਹੀਂ ਠੀਕ, ਉਹਦੀ ਭਾਵਨਾ ਨਹੀਂ ਠੀਕ। ਤੇ ਕੁੱਤੇ ਦਾ ਮਾਸ, ਉਹ ਵੀ ਸ਼ਰਾਬ ਚ ਰਿੰਨਿਆ ਹੋਇਆ ਤੇ ਬੰਦੇ ਦੀ ਖੋਪੜੀ ਚ ਪਾਇਆ ਹੋਇਆ। ਤੇ ਉਹਨੂੰ ਪੁੱਛਿਆ ਵੀ ਇਹ ਕਿਉਂ ਕੱਜੀ ਕਿਉਂ ਜਾਨੀ, ਟਾਕੇ ਕਿਉਂ ਲੈ ਜਾ ਰਹੀ? ਉਹ ਕਹਿੰਦੀ ਹੈ ਨਦਰੀ ਪਵੇ ਕਿਰਤ ਕਣ ਮਤ ਹੋਏ ਵਿਨਾਸ਼, ਮੈਂ ਡਰਨੀ ਆ ਕਿਸੇ ਕਿਰਤ ਕਣ ਦੀ ਨਿਗਾਹ ਪੈ ਗਈ ਤੇ ਖਰਾਬ ਹੋ ਜਾਏਗੀ। ਅੱਗੇ ਕਿਹੜਾ ਚੰਗਾ ਹੈ, ਪਰ ਨਹੀਂ, ਉਹ ਕਹਿੰਦੀ ਹੋ ਸਕਦਾ ਕੋਈ ਥੋੜੀ ਬਹੁਤੀ ਇਹਦੇ ਚੰਗਿਆਈ ਹੋਵੇ, ਜੇ ਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇੱਥੋਂ ਵੀ ਖਰਾਬ ਹੋ ਜਾਏ। ਭਾਈ ਸਾਹਿਬ ਕਿਰਤ ਕਣ ਨੂੰ ਬਹੁਤ ਮਾੜਾ ਸਮਝਦੇ ਨੇ ਤੇ ਕਈ ਵਾਰੀ ਆਪਣੇ ਆਪ ਤੇ ਨਿਗਾਹ ਮਾਰੀ ਵੀ ਆਖੀਦਾ, ਕਿਤੇ ਕਿਤੇ ਕਿਰਤ ਕਣ ਦਾ ਸਰੀਰ ਚ ਜੀਵਨ ਚ ਚੱਲਦਾ ਨਹੀਂ ਜੀ। ਐਸਾ ਤਾਂ ਨਹੀਂ ਕਿ ਕਿਤੇ ਮਾਤਾ ਪਿਤਾ ਪ੍ਰਤੀ, ਗੁਰੂ ਪ੍ਰਤੀ, ਪੰਥ ਪ੍ਰਤੀ, ਔਰ ਇੱਥੋਂ ਤੱਕ ਕਈ ਵਾਰੀ ਤਾਂ ਐਸਾ ਵੀ ਜਿਸ ਸਰੀਰ ਚ ਮੈਂ ਵਸ ਰਿਹਾ ਕੁਝ ਵਰਿਆਂ ਵਾਸਤੇ, ਮੈਂ ਆਪਣੇ ਸਰੀਰ ਦੇ ਪ੍ਰਤੀ ਵੀ ਇਮਾਨਦਾਰ ਹਾਂ, ਇਹਦੇ ਨਾਲ ਤਾਂ ਕਿਰਤ ਘਟਤਾ ਨਹੀਂ ਕਰ ਰਿਹਾ, ਇਹਦੇ ਨਾਲ ਤਾਂ ਜ਼ੁਲਮ ਨਹੀਂ ਕਰ ਰਿਹਾ ਮੈਂ, ਇਹਦੇ ਨਾਲ ਵੀ ਹੋ ਰਿਹਾ। ਆ ਹੁਣੇ ਪੜ੍ਹਿਆ ਸੀ ਨਾ ਕਿ ਇਸ ਪਿੰਡ ਦੇ ਨਾਲ, ਇਸ ਸਰੀਰ ਦੇ ਨਾਲ ਪਿਆਰ ਕੋਈ ਨਹੀਂ, ਜੋ ਨਹੀਂ ਖਾਣਾ ਉਹ ਖਾਣਾ, ਜੋ ਨਹੀਂ ਪੀਣਾ ਉਹ ਪੀਣਾ, ਜੋ ਇਸ ਸਰੀਰ ਤੇ ਨਹੀਂ ਵਰਤਾਉਣਾ ਚਾਹੀਦਾ ਉਹ ਵਰਤਾਈ ਜਾ ਰਿਹਾ, ਹੋਰ ਕੀ ਕਰਨਾ ਮੈਂ? ਇਸ ਸਰੀਰ ਨਾਲ ਜਿਹਦੇ ਚ ਮੈਂ ਰਹਿਣਾ, ਇਹਦੇ ਨਾਲ ਵੀ ਇਮਾਨਦਾਰ ਨਹੀਂ ਹਾਂ ਮੈਂ, ਹੋਰ ਮੇਰੀ ਇਦੋਂ ਵੱਡੀ ਕਿਰਤ ਘਟਤਾ ਕੀ ਹੋਵੇ? ਮੈਂ ਜਿਹਾ ਨਾ ਕਿਰਤ ਕਰ ਹੈ ਵੀ ਨਾ ਹੋਆ ਹੋਮਨ ਹਾਰਾ, ਮੈਂ ਜਿਹਾ ਨਾ ਹਰਾਮ ਖੋਰ, ਜੋ ਜਿਹਦਾ ਖਾਂਦਾ ਹੈ ਉਹਦਾ ਹੀ ਬੁਰਾ ਸਕਦਾ, ਹੋਰ ਨਾ ਕੋਈ ਅਵਗੁਣ ਹਾਰਾ, ਇਹ ਤੋਂ ਵੱਡਾ ਅਵਗੁਣ ਕੀ ਹੋਵੇਗਾ? ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਿੰਦਕ ਨਾ ਕੋਈ, ਗੁਰ ਨਿੰਦਾ ਸਿਰ ਬੱਜਰ ਭਾਰਾ, ਇੱਕ ਤਾਂ ਉਹਦੇ ਲੋਕਾਂ ਦੀ ਨਿੰਦਿਆ ਕਰਨੀ, ਤੇ ਮੈਥੋਂ ਤਾਂ ਗੁਨਾਹਗਾਰੀ ਇਹ ਹੈ ਕਿ ਮੈਂ ਗੁਰੂ ਦੀ ਨਿੰਦਿਆ ਕਰਨੋਂ ਵੀ ਬਾਸ, ਗੁਰੂ ਕੇ ਵੀ ਔਗਣ ਕੱਢਣ ਬਹਿ ਜਾਣਾ, ਕਮਾਲ ਦੀ ਗੱਲ ਹੈ। ਆਪਣਾ ਦੇਹ ਚੁਰੂ ਕਰ ਪਾਣੀ, ਦੇਹ ਨਿੰਦੇ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਪਹਾੜਾਂ ਚੋਂ ਖਿੱਚ ਕੇ ਧਰਤੀ ਤੇ ਲੈ ਆਂਦੀ, ਉਹਦੀ ਨਿੰਦਿਆ ਕਰਨ ਬਹਿ ਜਾਂਦਾ ਤੇ ਆਪਣੇ ਕੋਲੋਂ ਚੁਲੀ ਪਾਣੀ ਦੀ ਨੀ ਦੇਹ। ਐਸਾ ਹੀ ਮਨੁੱਖ ਦੀ ਦਸ਼ਾ ਹੁੰਦੀ ਚਲੀ ਜਾ ਰਹੀ ਹੈ ਕਿ ਔਰਾਂ ਦੀ, ਹੋਰਨਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਇਹ ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਏ, ਗੁਰੂ ਵਿੱਚ ਵੀ ਔਗਣ ਕੱਢਣ ਲੱਗ ਪੈਂਦਾ। ਔਰ ਕਮਾਲ ਦੀ ਗੱਲ ਹੈ, ਕੋਈ ਦੂਜੇ ਮਤ ਵਾਲੇ ਜਿਨ੍ਹਾਂ ਦਾ ਸਿੱਖੀ ਚ ਕੋਈ ਵਿਸ਼ਵਾਸ ਨਹੀਂ, ਉਹ ਗੁਰੂ ਬਾਰੇ ਕੋਈ ਗੱਲ ਕਰਨ, ਸੁਣ ਕੇ ਸਾਥੋਂ ਬਰਦਾਸ਼ਤ ਨਾ ਹੋਵੇ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਵਾਸਤੇ ਹੁਕਮ ਕਰਾਇਆ, ਗੁਰ ਕੀ ਨਿੰਦਾ ਸੁਣੇ ਨਾ ਕਾਣ। ਇੱਥੇ ਜੇ ਗੁਰੂ ਕਾ ਸਿੱਖ ਆਪ ਹੀ ਗੁਰਸਿੱਖੀ ਦਾ ਬਾਣਾ ਪਾ ਕੇ ਤੇ ਗੁਰੂ ਦੇ ਔਗਣ ਕੱਢਣੇ ਸ਼ੁਰੂ ਕਰ ਦੇਵੇ, ਉਸ ਬੰਦੇ ਕੋਲੋਂ ਆਪ ਕੋਲੋਂ ਕਿਸੇ ਗੁਣ ਦੀ ਆਸਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਕਹਿੰਦੇ ਨੇ ਹੋਰ ਤਾਂ ਹੋਰ ਦੁਨੀਆਂ ਨੂੰ ਤਾਂ ਕੀ ਮਾਫ਼ ਕਰਨਾ, ਮੈਂ ਗੁਰੂ ਦੀ ਨਿੰਦਿਆ ਤੋਂ ਬਾਜ਼ ਨਹੀਂ ਆਉਂਦਾ। ਸਤਿਗੁਰ ਤੇ ਮੈਂ ਕਿਹਾ ਬੇਮੁੱਖ ਨਾ ਕੋਈ, ਸਤਿਗੁਰ ਤੇ ਬੇਮੁੱਖ ਹਥਿਆਰਾ, ਮੇਰੇ ਨਾਲ ਵੱਡਾ ਬੇਮੁੱਖ ਹੋਰ ਕੌਣ ਹੋਵੇਗਾ, ਮੇਰੇ ਨਾਲ ਵੱਡਾ ਹਥਿਆਰਾ ਕੌਣ ਹੋਵੇਗਾ, ਮੈਂ ਗੁਰੂ ਤੋਂ ਬੇਮੁੱਖ, ਹੋਰਨਾਂ ਦੇ ਮੈਂ ਕੀ ਸਨਮੁੱਖ ਹੋਵਾਂਗਾ, ਹੋਰਨਾਂ ਦਾ ਕੀ ਮਿੱਤਰ ਬਣਾਂਗਾ, ਗੁਰੂ ਤੋਂ ਹੀ ਬੇਮੁੱਖ। ਕਹਿੰਦੇ ਨੇ ਮੈਂ ਜੇ ਹਾਂ ਕੋ ਦੁਸ਼ਟ ਨਾ ਹੈ, ਨਿਰਵੈਰੇ ਸੋ ਵੈਰ ਵਿਕਾਰਾ, ਭਲੇ ਲੋਕਾਂ ਨਾਲ ਵੈਰ ਮੇਰਾ, ਬੁਰੇ ਲੋਕਾਂ ਨਾਲ ਯਾਰੀ ਮੇਰੀ, ਭਲੇ ਲੋਕਾਂ ਨਾਲ ਵਿਕਾਰ ਤੇ ਬੁਰਾਈ ਕਰਨ ਵਾਲਾ, ਉਹਨਾਂ ਨਾਲ ਵੈਰ ਕਮਾਉਣ ਵਾਲਾ, ਮੇਰੇ ਵਰਗਾ ਦੁਸ਼ਟ ਹੋਰ ਕੌਣ ਹੋਵੇ। ਮੈਂ ਜੇ ਹਾਂ ਨਾ ਵਿਸ਼ਵਾਸ ਧਰੋ, ਮੇਰੇ ਤੇ ਕੋਈ ਵਿਸ਼ਵਾਸ ਕਰੇ ਤੇ ਮੈਂ ਉਹਦੇ ਨਾਲ ਧੋਖਾ ਕਰਾਂ, ਵਿਸ਼ਵਾਸ ਧਰੋਹੀ ਵਿਸ਼ਵਾਸ ਘਾਟੀ ਅਕਿਰਤ ਕਹਿਣ, ਮੈਂ ਕੋ ਨਾ ਰਖਾਂਦਾ। ਇੱਥੇ ਕਹਿੰਦੇ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਕਰੇ ਮੈਂ ਉਹਦੇ ਨਾਲ ਧਰੋਹ ਕਰ ਜਾਂਦਾ, ਮੇਰੇ ਕੋਲ ਉਹਦੇ ਨਾਲ ਵੀ ਧੋਖਾ ਹੋ ਜਾਂਦਾ ਹੈ। ਬਗਲ ਸਮਾਧੀ ਨੀਰ ਆਹਾਰਾ, ਉੱਤੋਂ ਵੇਖਣ ਨੂੰ ਚੰਗਾ ਚੰਗਾ, ਸਮਾਧੀ ਜਿਵੇਂ ਬਗਲਾ ਲਾ ਕੇ ਬਹਿੰਦਾ ਖਲੋਂਦਾ, ਸਮਾਧੀ ਲਾ ਕੇ ਤੇ ਆਪਣੇ ਪੈਰਾਂ ਕੋਲ ਆਉਣ ਵਾਲੀ ਹਰ ਮੱਛੀ ਗੱਡੀ ਨੂੰ
ਉਹ ਧੋਖੇ ਨਾਲ ਚਪਟ ਕੇ ਖਾ ਜਾਂਦਾ ਹੈ। ਐਸਾ ਹੀ ਕਿਤੇ ਮੇਰਾ ਪਖੰਡ ਲੋਕਾਂ ਨੂੰ ਧੋਖਾ ਦੇਣ ਵਾਸਤੇ ਤਾਂ ਨਹੀਂ। ਇਹ ਵੀ ਆਪਣੇ ਆਪ ਤੇ ਨਿਗਾਹ ਰੱਖੀ ਜਾਏ, ਕੁਝ ਸੁਧਾਰ ਹੋਣ ਦੀ ਆਸ ਹੋ ਸਕਦੀ ਏ। ਭਾਈ ਸਾਹਿਬ ਕਹਿੰਦੇ ਨੇ, ਵਜਰ ਲੇਪ ਨਾ ਉਤਰੇ ਪਿੰਡ ਅਪਰਚੇ ਔਚਰ ਚਾਰਾ। ਇਹ ਤੋਂ ਵੱਡਾ ਪਾਪ ਮੇਰਾ ਕਿੱਥੇ ਮਾਫ਼ ਹੋਵੇਗਾ ਕਿ ਮੈਂ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਹੀ ਪਿਆਰ ਨਹੀਂ ਕਰ ਸਕਦਾ ਪਿਆ, ਔਰ ਜੋ ਨਹੀਂ ਖਾਣਾ ਚਾਹੀਦਾ ਮੈਂ ਉਹ ਖਾ ਕੇ ਆਪਣੇ ਸਰੀਰ ਦਾ ਆਪਣੇ ਜੀਵਨ ਦਾ ਨਾਸ਼ ਕਰ ਰਿਹਾ। ਆਪਣੇ ਸਰੀਰ ਪ੍ਰਤੀ ਮੈਂ ਇਮਾਨਦਾਰ ਨਹੀਂ ਹਾਂ। ਭਾਈ ਸਾਹਿਬ ਕਹਿੰਦੇ ਨੇ, ਮੈਂ ਜਿਹਾ ਨਾ ਸੁਬਾਜਰਾ ਸੋਹਰੇ ਜੀਵਨ ਵਾਲਾ, ਜਿਹਦਾ ਅੰਦਰ ਬਾਹਰ ਇੱਕ ਨਹੀਂ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਤਜ ਗੁਰਮਤ ਦੁਰਮਤ ਹਿਤਕਾਰਾ, ਗੁਰਮਤ ਨਾਲ ਮਾੜੀ ਮਤ ਨਾਲ ਮੈਂ ਪਿਆਰ ਕਰ ਰਿਹਾ ਤੇ ਗੁਰੂ ਕੀ ਗੁਰਮਤ ਨੂੰ ਆਪਣੇ ਜੀਵਨ ਚ ਥਾਂ ਨਹੀਂ ਦੇ ਰਿਹਾ। ਕਹਾਉਣ ਨੂੰ ਮੈਂ ਸਿੱਖ ਹਾਂ, ਨਾ ਮੁਰੀਦ ਨਾ ਸ਼ਬਦ ਵਿਚਾਰਾ। ਕਹਾਉਣ ਨੂੰ ਸਿੱਖ ਹਾਂ ਲੇਕਿਨ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ, ਗੁਰੂ ਕੇ ਬਚਨਾਂ ਨਾਲ ਪਿਆਰ ਨਹੀਂ। ਕਿਹੋ ਜਿਹਾ ਸਿੱਖ ਹਾਂ? ਇਹੋ ਜਿਹਾ ਸਿੱਖ ਭਾਈ ਸਾਹਿਬ ਨਹੀਂ ਚਾਹੁੰਦੇ, ਇਹੋ ਜਿਹਾ ਸਿੱਖ ਹੋਣਾ ਭਾਈ ਸਾਹਿਬ ਪਸੰਦ ਨਹੀਂ ਕਰਦੇ ਤੇ ਕੋਈ ਵੀ ਪਸੰਦ ਨਹੀਂ ਕਰੇਗਾ। ਗੱਲ ਸਿਰਫ ਇੰਨੀ ਹੈ ਕਿ ਸਾਡੀ ਆਪਣੇ ਆਪ ਤੇ ਨਿਗਾਹ ਨਹੀਂ। ਜਿਸ ਦਿਨ ਆਪਣੇ ਆਪ ਨੂੰ ਧਿਆਨ ਨਾਲ ਵੇਖਾਂਗੇ ਨਾ, ਇਹਨਾਂ ਗੁਨਾਹਾਂ ਨੂੰ ਜੀਵਨ ਚੋਂ ਕੱਢਣਾ ਬੜਾ ਆਸਾਨ ਹੋ ਜਾਏਗਾ। ਲੋੜ ਹੈ ਭਾਈ ਸਾਹਿਬ ਦੇ ਇਹਨਾਂ ਸ਼ਬਦਾਂ ਦੁਆਰਾ ਆਪਣੇ ਆਪ ਤੇ ਨਿਗਾਹ ਰੱਖੀ।

0: ਸਭ ਸਾਧ ਸੰਗਤ ਪਿਆਰ ਨਾਲ ਆਖੋ ਸਤਨਾਮ, ਫਿਰ ਆਖੋ ਸਤਨਾਮ। ਜੋ ਕਿਰਪਾ ਗੋਬਿੰਦ ਭਈ, ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਗੋਬਿੰਦ ਅਕਾਲ ਪੁਰਖ ਤੇ ਪੂਰਾ ਗੁਰੂ ਮਿਲ ਗਿਆ, ਸਤਿਗੁਰ ਮਿਲਈ, ਉਹਦੀ ਕਿਰਪਾ ਤੋਂ ਬਿਨਾਂ ਪੂਰਾ ਗੁਰੂ ਨਹੀਂ ਲੱਭ ਸਕਦਾ। ਝੂਠੇ ਗੁਰੂ ਪਾਸ ਫਸ ਜਾਵੇ ਤੇ ਗਿਆ, ਅਮੋਲਕ ਜਨਮੀ ਗਿਆ। ਵਾਹਿਗੁਰੂ ਕਿਰਪਾ ਕਰੇ, ਜੋ ਕਿਰਪਾ ਗੋਬਿੰਦ ਪਈ, ਉਹਨੇ ਕੀਤੀ ਕਿਰਪਾ ਤੇ ਸਤਿਗੁਰੂ ਮਿਲਈ, ਗੁਰੂ ਮਿਲ ਪਿਆ। ਫਿਰ ਨਾਮ ਦਾ ਗੁਰੂ ਨੇ ਬਖਸ਼ਿਆ, ਨਾਮ ਨਾਮ ਤੇ ਗੁਰੂ ਨੇ ਦੇਣਾ। ਵਾਹਿਗੁਰੂ ਕਿਰਪਾ ਕਰਦਾ ਤੇ ਗੁਰੂ ਮਿਲਦਾ, ਤੇ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਮਿਲਦਾ। ਸਭ ਆਖੋ ਨਾਮ ਦਾ ਸੁੱਖ ਵੀ ਮਿਲ ਪਿਆ, ਸੁੱਖ ਸੰਪਤ ਹਰ ਨਾਮ ਫਲ ਪਾਏ, ਸੰਪੇ ਦਾ ਸੁੱਖ ਵੀ ਮਿਲ ਗਿਆ, ਮਾਇਆ ਦਾ ਸੁੱਖ ਵੀ ਮਿਲ ਗਿਆ, ਨਾਮ ਦਾ ਰਸ ਵੀ ਮਿਲ ਗਿਆ। ਗੁਰੂ ਨੇ ਕਰਤੀ ਕਿਰਪਾ, ਕਈਆਂ ਨੂੰ ਮਾਇਆ ਤੇ ਮਿਲ ਜਾਂਦੀ ਪਰ ਸੁੱਖ ਨਹੀਂ ਮਿਲਦਾ, ਸੰਪੇ ਦਾ ਸੁੱਖ ਨਹੀਂ ਮਿਲਦਾ, ਮਾਇਆ ਮਿਲ ਗਈ। ਸਾਨੂੰ ਸਰਦਾਰ ਹੁਕਮ ਸਿੰਘ ਜੀ ਨੇ ਗੱਲ ਸੁਣਾਈ, ਸਰਦਾਰ ਬਲਦੇਵ ਸਿੰਘ ਦੀ, ਜਿਹੜੇ ਪਹਿਲੇ ਸੀ ਨਾ ਡਿਫੈਂਸ ਮਿਨਿਸਟਰ, ਉਹਨਾਂ ਦੇ ਘਰ ਉਹਨਾਂ ਨੇ ਸਾਰਿਆਂ ਗਵਰਨਰਾਂ ਨੂੰ, ਮਿਨਿਸਟਰਾਂ ਨੂੰ, ਨਹਿਰੂ ਨੂੰ ਵੀ, ਸਾਰਿਆਂ ਨੂੰ ਖਾਣੇ ਤੇ ਸੱਦਿਆ। ਬੜੀ ਵੱਡੀ ਮੇਜ਼ ਸੀ, ਸਾਰੇ ਚੀਫ ਮਿਨਿਸਟਰ, ਗਵਰਨਰ, ਹੋਰ ਮਿਨਿਸਟਰ, ਪੰਡਿਤ ਨਹਿਰੂ ਵੀ ਆਇਆ ਹੋਇਆ, ਇਹ ਉਦੋਂ ਸਪੀਕਰ ਹੁੰਦੇ ਸੀ। ਇੰਨੇ ਪਦਾਰਥ ਪਏ ਮੇਜ਼ ਤੇ, ਅਸੀਂ ਉਹਨਾਂ ਨੂੰ ਕਿਹਾ ਸਰਦਾਰ ਜੀ ਤੁਸੀਂ ਵੀ ਕੁਝ ਖਾਓ। ਨਹੀਂ, ਮੈਂ ਵੀ ਖਾ ਲੂੰਗਾ। ਸਾਡੇ ਕਹਿਣ ਤੋਂ ਜਾਂ ਉਹਨਾਂ ਮੰਗਵਾਇਆ ਤੇ ਦਾਲ ਦਾ ਪਾਣੀ, ਇੱਕ ਘੁੱਟ ਦਾਲ ਦਾ ਪਾਣੀ ਪਚਾਉਣ ਵਾਸਤੇ ਚਾਰ ਗੋਲੀਆਂ ਖਾਧੀਆਂ, ਸੁੱਖ ਨਹੀਂ। ਮਾਇਆ ਹੈਗੀ, ਸੁੱਖ ਨਹੀਂ, ਪਦਾਰਥ ਹੈਗੇ ਨੇ, ਸੁੱਖ ਨਹੀਂ, ਖਾ ਨਹੀਂ ਸਕਦਾ। ਕਹਿੰਦੇ ਮੇਰੇ ਵਾਸਤੇ ਜ਼ਹਿਰ ਆ, ਆਲੇ ਪਦਾਰਥ ਆ, ਜ਼ਹਿਰ ਆ, ਸੁੱਖ ਨਹੀਂ। ਗੁਰੂ ਨੇ ਕੀਤੀ ਕਿਰਪਾ, ਵਾਹਿਗੁਰੂ ਨੇ ਕੀਤੀ ਕਿਰਪਾ ਤੇ ਗੁਰੂ ਮਿਲ ਪਿਆ, ਗੁਰੂ ਨੇ ਕੀਤੀ ਕਿਰਪਾ ਤੇ ਨਾਮ ਦੀ ਦਾਤ ਬਖਸ਼ੀ, ਫੇਰ ਕੀ ਹੋਇਆ, ਨਾਮ ਦਾ ਸੁੱਖ, ਨਾਮ ਦਾ ਰਸ ਵੀ ਮਿਲ ਗਿਆ ਤੇ ਸੰਪੇ ਦਾ ਸੁੱਖ ਵੀ ਮਿਲ ਗਿਆ। ਸਭ ਮਾਇਆ ਪਾਸੋਂ ਸੁੱਖ ਮਿਲ ਗਿਆ। ਫੇਰ ਐਸੀ ਕਿਰਪਾ ਕੀਤੀ, ਅਪੁਸ਼ਟ ਬਾਤ ਤੇ ਪਈ ਸੀਧੇਰੀ, ਪੰਜਾਬ ਚ ਆਪਣੇ ਕਹਿੰਦੇ ਹੁੰਦੇ ਸੀ ਫਲਾਣੇ ਦੀਆਂ ਪੁੱਠੀਆਂ ਨਰਦਾਂ ਸਿੱਧੀਆਂ ਹੁੰਦੀਆਂ, ਉਹ ਕਰ ਦੇਵੇ ਕਿਰਪਾ ਤੇ ਪੁੱਠੀਆਂ ਨਰਦਾਂ ਸਿੱਧੀਆਂ, ਅਪੁਸ਼ਟ ਬਾਤ ਤੇ ਪਈ ਸੀਧੇਰੀ। ਦੂਤ ਦੁਸ਼ਟ ਸਜਨਈ, ਦੁਸ਼ਮਣ ਮਿੱਤਰ ਬਣ ਜਾਂਦੇ ਨੇ, ਜੇ ਮਿੱਤਰ ਨਾ ਵੀ ਬਣ, ਉਹਦੀ ਹੋਵੇ ਕਿਰਪਾ, ਦੁਸ਼ਮਣ ਕਰਦਾ ਵਾਰ ਨੁਕਸਾਨ ਕਰਨ ਵਾਸਤੇ, ਪਰ ਉਹਦਾ ਲਾਭ ਇੰਨਾ ਹੋ ਜਾਂਦਾ, ਇੰਨਾ ਹੋ ਜਾਂਦਾ ਕੋਈ ਮਿੱਤਰ ਨਹੀਂ ਸਵਾਰ ਸਕਦਾ। ਸਭ ਆਖੋ ਸਤ, ਉਹਦੀ ਕਿਰਪਾ ਹੋਵੇ ਨਾ, ਇੰਨਾ ਲਾਭ ਇੰਨਾ ਹੋ ਜਾਂਦਾ। ਜੋ ਕਿਰਪਾ ਗੋਬਿੰਦ ਮੋਹਿਕ ਅੰਧ ਕੂਬ ਤੇ ਮੋਹ ਕਿਰਪਨ ਕਾ ਕੋਈ ਨਾ ਜਾਣ, ਅਪੁਸ਼ਟ ਬਾਤ ਤੇ ਪਈ ਸੀਧਰੀ, ਦੁਗਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ। ਕਈ ਵਾਰ ਐਸਾ ਬੰਦੇ ਤੇ ਦਿਨ ਆਉਂਦੇ ਵੀ ਹਨੇਰਾ ਹੀ ਹਨੇਰਾ ਹੁੰਦਾ, ਕਰਮਾਂ ਦੀ ਐਸੀ ਗਤੀ ਆ ਜਾਂਦੀ ਹਨੇਰਾ ਹੀ ਹੈ। ਉਹਦੀ ਹੋਵੇ ਕਿਰਪਾ, ਉਸ ਹਨੇਰੇ ਚੋਂ ਹੀ ਰਸਤਾ ਵਿਖਾਲ ਦਿੰਦਾ, ਰੋਸ਼ਨੀ ਵਿਖਾਲ ਦਿੰਦਾ। ਅੰਧਕੂਰ ਮੈਂ ਰਤਨ ਪ੍ਰਗਾਸਿਓ, ਅਗਿਆਨਤਾ ਦਾ ਹਨੇਰਾ ਵੀ ਦੂਰ ਹੋ ਜਾਂਦਾ, ਕਰਮਾਂ ਦਾ ਜਿਹੜਾ ਹਨੇਰਾ ਉਹ ਵੀ ਦੂਰ ਹੋ ਜਾਂਦਾ। ਮਲੀਨ ਬੁੱਧ ਹੱਛ ਨਹੀਂ, ਜਿਹੜੀ ਮਾੜੀ ਬੁੱਧ ਸੀ ਨਾ ਉਹ ਅੱਛੀ ਹੋ ਜਾਂਦੀ, ਚੰਗੀ ਹੋ ਜਾਂਦੀ। ਹੁਣ ਕੌਡੀ ਰਾਖੀ ਦੀ ਬੁੱਧ ਮਾੜੀ ਸੀ ਨਾ, ਅੱਛੀ ਹੋ ਗਈ। ਪੂਰਬੀਏ ਚੋਰ ਦੀ ਬਹੁਤੇ ਮਾੜੀ ਸੀ ਨਾ, ਅੱਛੀ ਹੋ ਕਿੰਨੀ ਅੱਛੀ ਹੋ ਗਈ। ਜਦੋਂ ਮਹਾਰਾਜ ਗਏ ਨਾ, ਸਾਖੀ ਸੀ ਬੜੀ ਲੰਬੀ ਹੈ, ਇਹਦੇ ਕੋਲ ਆਪ ਗਏ, ਕੌਡੀਏ ਕੋਲ ਵੀ ਆਪ ਹੀ ਗਏ ਸੀ, ਸੱਜਣ ਠੱਗ ਕੋਲ ਵੀ ਆਪ ਹੀ ਗਏ ਸੀ। ਇੱਕ ਨੂੰ ਸੁਧਾਰੋ, ਇਹਦੇ ਨਾਲ ਸਾਰੇ ਹੋਰ ਸੁਧਰ ਜਾਣਗੇ, ਸਾਰਾ ਇਲਾਕਾ ਸੁਧਰ ਜਾਓ। ਭੂਮੀਆਂ ਕੋਲ ਗਏ, ਪ੍ਰਸ਼ਾਦ ਲਿਆਇਆ, ਛਕੋ। ਇਹ ਸਤਿਗੁਰੂ ਕਹਿਣ ਲੱਗੇ, ਭੂਮੀਆਂ ਸੱਚ ਦੱਸ ਕੰਮ ਕੀ ਕਰਦਾ, ਇਉਂ ਵੇਖ ਕੇ ਕਿਹਾ ਸੱਚ ਦੱਸ ਕੰਮ ਕੀ ਕਰਦਾ। ਕਹਿੰਦਾ ਜਿਵੇਂ ਚੋਰ ਆ, ਜਿਹੜਾ ਕਦੇ ਕਿਸੇ ਕੋਲ ਨਹੀਂ ਸੀ ਮੰਨਦਾ, ਗੁਰੂ ਕੋਲ ਸੱਚ ਬੋਲ ਦਿੱਤਾ। ਕੋਈ ਨਾਮ ਜਪਣ ਵਾਲੇ ਦੇ ਕੋਲ ਤੁਸੀਂ ਬੈਠ ਜਾਓ, ਜਿਹਦੇ ਹਿਰਦੇ ਚ ਨਾਮ ਵਸਿਆ ਹੋਇਆ ਕੋਈ ਝੂਠ ਨਹੀਂ ਬੋਲ ਸਕਦਾ, ਕਹਿ ਦੂਗਾ, ਸੱਚ ਕਹਿ ਦੂਗਾ। ਬਰਕਤ ਹੈ ਉੱਥੇ, ਆਪ ਨਾਰਾਇਣ ਕਲਾਧਾਰ ਸੀ। ਜਿਵੇਂ ਚੋਰ ਆ, ਚੋਰੀ ਛੱਡ ਦੇ, ਕਦੇ ਛੱਡ ਨਹੀਂ ਹੋਣੀ। ਮੇਰਾ ਪਿਓ ਵੀ ਚੋਰ ਸੀ, ਬਾਬਾ ਵੀ ਚੋਰ ਸੀ, ਸਾਡਾ ਤਾਂ ਖਾਨਦਾਨ ਖੂਨ ਚੋਰੀ ਰਹੀ ਪਈ ਹੈ। ਮੈਂ ਤਾਂ ਚੋਰਾਂ ਦਾ ਸਰਦਾਰ ਹਾਂ, ਚੋਰੀ ਨਹੀਂ ਛੱਡੂਣੀ। ਤੇ ਸਾਡੀ ਕੋਈ ਗੱਲ ਮੰਨ ਲਾ, ਚੋਰੀ ਨਹੀਂ ਛੱਡਦੀ, ਕਰੀ ਜਾਈ ਪਰ ਸਾਡੀ ਗੱਲ ਮੰਨ ਲਾ। ਹਾਂਜੀ, ਹੋਰ ਜੋ ਕਹੋ ਮੈਂ ਮੰਨਣ ਨੂੰ ਤਿਆਰ ਹੈ, ਪਰ ਚੋਰੀ ਨਹੀਂ ਜੀ ਛੱਡੂਣੀ। ਵੀ ਸਾਡੀ ਗੱਲ ਤੂੰ ਇਹ ਮੰਨ ਲਾ ਵੀ ਝੂਠ ਨਹੀਂ ਬੋਲਣਾ, ਸੱਚ ਬੋਲਣਾ। ਕਹਿੰਦੇ ਕੀ ਗੱਲ ਮੰਨੀ, ਚੋਰੀ ਮੈਂ ਨਹੀਂ ਕਰਨੀ ਪਰ ਇਹ ਗੱਲ ਮੰਨੀ। ਦੂਜੀ ਗੱਲ ਇਹ ਹੈ ਵੀ ਜਿਹਦਾ ਨਮਕ ਖਾਵੇ ਉਹਦਾ ਨੁਕਸਾਨ ਨਹੀਂ ਕਰਨਾ, ਕਹਿੰਦੇ ਇਹ ਵੀ ਮੰਨੀ। ਤੇ ਤੀਜੀ ਗੱਲ ਇਹ ਹੈ ਵੀ ਗਰੀਬ ਮਾਰ ਨਹੀਂ ਕਰਨੀ। ਇਹ ਮਨ ਚ ਸੋਚਣ ਲੱਗਾ, ਗਰੀਬਾਂ ਨੂੰ ਜ਼ਰੂਰ ਲੁੱਟਣਾ, ਕਿਸੇ ਰਾਜੇ ਨੂੰ ਲੁੱਟਿਆ ਕਰਾਂਗੇ। ਦੋ ਤਿੰਨ ਮਹੀਨੇ ਬਾਅਦ ਗਏ ਕਿਸੇ ਰਾਜੇ ਨੂੰ ਲੁੱਟ ਲਿਆ, ਮੁੜ ਕੇ ਸ਼ਕਦੇ ਕਿਉਂ ਦੇ ਰਿਹਾ, ਮੁੜ ਕੇ ਫਿਰ ਰਾਜੇ ਨੂੰ ਕਿਸੇ ਨੂੰ ਅਮੀਰ ਨੂੰ ਲੁੱਟ ਲਿਆ, ਗਰੀਬ ਨੂੰ ਜ਼ਰੂਰ ਲੁੱਟਣਾ। ਹਾਂ ਇਹ ਵੀ ਮੰਨ ਲਊਂਗਾ ਜੀ, ਪਰ ਚੋਰੀ ਨਹੀਂ ਜੇ ਛੱਡਣੀ, ਤੇਰੀ ਮਰਜ਼ੀ। ਵੀ ਸਾਡੀ ਗੱਲ ਯਾਦ ਰੱਖੀ, ਪ੍ਰਸ਼ਾਦ ਅਸੀਂ ਉਦੋਂ ਹੀ ਛਕਾਂਗੇ, ਹੁਣ ਨਹੀਂ ਛਕਣਾ। ਗੁਰੂ ਕੀ ਰੋਟੀਆਂ ਦਾ ਭੁੱਖਾ ਨਹੀਂ ਸੀ, ਸਭ ਆਖੋ ਸਤਨਾਮ। ਹੁਣ ਜਿਹਦੀ ਆਦਤ ਬਣੀ ਹੋਈ, ਜਿਹਦੇ ਖੂਨ ਚ ਰੱਖੀ ਹੋਈ ਚੋਰੀ, ਕਿੱਦਾਂ ਹੁਣ ਨੀਂਦ ਨਹੀਂ ਆਉਂਦੀ, ਰਾਤ ਪੈਂਦੀ ਆ ਕਹਿੰਦੇ ਕੀ ਕਿੱਦਾਂ ਮੁੱਕੇ। ਕਹਿਣ ਲੱਗਾ,
1: ਮਾਈਕ ਕਹਿ ਰਹੇ ਅੱਗੇ ਕਰ ਲਈ,
0: ਸਭ ਆਖੋ ਸਤਨਾਮ ਸੀ, ਫਿਰ ਆਖੋ ਸਤਨਾਮ ਸੀ। ਕਹਿੰਦਾ ਰਾਜੇ ਨੂੰ ਲੁੱਟਦੇ ਆ, ਗਰੀਬ ਮਾਰੀ ਨਾ ਕਰਨੀ। ਹੁਣ ਗਿਆ, ਅੱਗੇ ਪਹਿਰੇਦਾਰ ਸੀ, ਕੋਈ ਨਵਾਂ ਸੀ, ਸ਼ਾਹੀ ਠਾਠ ਪਾਠ, ਰਾਜਿਆਂ ਵਰਗੇ ਕੱਪੜੇ ਪਾਏ ਹੋਏ, ਉਦਾਂ ਦੇ ਕੀਮਤੀ ਚੋਗੇ ਪਾਏ ਹੋਏ। ਹੁਣ ਤੂੰ ਕੌਣ ਆ? ਕਹਿੰਦਾ ਮੈਂ ਚੋਰ। ਉਹਨੂੰ ਸਮਝਿਆ ਵੀ ਰਾਜੇ ਦਾ ਕੋਈ ਰਿਸ਼ਤੇਦਾਰ ਆ, ਕੋਈ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਚੋਰ ਆ, ਕੋਈ ਨਵਾਂ, ਇਹ ਕੋਈ ਰਾਜੇ ਦਾ ਰਿਸ਼ਤੇਦਾਰ ਆ ਰਾਜੇ ਦਾ। ਕਹਿੰਦਾ ਮੈਂ ਚੋਰ, ਲੰਘ ਜਾ। ਅੰਦਰ ਗਿਆ, ਜਾ ਕੇ ਪੰਡ ਬੰਨੀ, ਹੀਰੇ ਜਵਾਹਰਾਤਾਂ ਦਾ ਸਭ ਪਤਾ ਸੀ ਵੀ ਰਾਜਾ ਕਿੱਥੇ ਲਾਲ ਰੱਖਦਾ, ਕਿੱਥੇ ਹਾਰ ਪਏ ਨੇ, ਕਿੱਥੇ ਸਭ ਪੰਡ ਬੰਨ ਲਏ। ਹਨੇਰਾ ਸੀ, ਉੱਥੇ ਮੇਜ਼ ਤੇ ਚੂਰਨ ਪਿਆ ਸੀ, ਉਹਦੇ ਵਿੱਚ ਸੀ ਲੂਣ, ਉਹ ਹੱਥ ਨੂੰ ਲੱਗ ਗਿਆ। ਪੰਨ ਪੁਣ ਬੰਨ ਕੇ ਮੂੰਹ ਤੇ ਹੱਥ ਲਾਇਆ ਤੇ ਉਹ ਲੂਣ ਜਬਾਨ ਮੂੰਹ ਲੱਗ ਗਿਆ, ਸਭ ਛੱਡ ਕੇ ਟੁਰ ਗਿਆ। ਵੀ ਬਾਬੇ ਨੇ ਕਿਹਾ ਸੀ ਲੂਣ ਖਾ ਕੇ ਬੁਰਾ ਨਹੀਂ ਕਰਨਾ, ਲੂਣ ਖਾਧਾ ਗਿਆ ਉਹ ਬੱਧੀ ਪੰਡ ਸਾਰੀ ਛੱਡ ਗਿਆ। ਸਵੇਰ ਹੋਈ ਕੀ ਬੋਲ, ਪਹਿਰੇਦਾਰ ਨੇ ਪੁੱਛਿਆ ਜੀ ਆਇਆ ਸੀ ਬੰਦਾ ਫਿਰ ਮੁੜ ਕੇ ਚਲਾ ਗਿਆ ਸੀ, ਮੈਂ ਸਮਾਂ ਤੁਹਾਡਾ ਕੋਈ ਰਿਸ਼ਤੇਦਾਰ ਆ, ਕਹਿੰਦਾ ਸੀ ਮੈਂ ਚੋਰ ਹਾਂ ਅਤੇ ਮੈਂ ਤੁਹਾਡਾ ਰਿਸ਼ਤੇਦਾਰ ਵੀ ਮਖੌਲ ਕਰਦਾ, ਕੋਈ ਕਹਿੰਦਾ ਵੀ ਮੈਂ ਚੋਰ। ਹੁਣ ਗਰੀਬ ਫੜੇ ਚੱਕ ਤੇ ਲੱਗੀ ਮਾਰ ਪੈਣ, ਉਹਨੇ ਸੁਣਿਆ ਵੀ ਗਿਆ ਤੇ ਮੈਂ ਸੀ ਤੇ ਗਰੀਬ ਮਾਰ ਵਾਰੀ ਹੈ, ਆਪ ਹੀ ਆ ਗਿਆ। ਕਹਿੰਦਾ ਰਾਜਨ ਇਹਨੇ ਗਰੀਬਾਂ ਨੂੰ ਛੱਡ ਦੇ, ਮੈਂ ਆਇਆ ਸੀ ਚੋਰੀ ਕਰ। ਤੂੰ ਤੂੰ ਤਾਂ ਮੰਨਿਆ ਪਰਮੰਨਿਆ ਇੱਕ ਬੰਦਾ, ਸਭ ਆਖੋ ਸੱਤ। ਅੱਜ ਕੱਲ੍ਹ ਵੀ ਮੰਨੇ ਪਰਮੰਨੇ ਬੰਦੇ ਉਹ ਚੋਰੀਆਂ ਕਰਦੇ ਆ, ਉਹ ਚੋਰੀਆਂ ਕਰਦੇ ਆ, ਆਪਾਂ ਅਖਬਾਰਾਂ 'ਚ ਪੜ੍ਹਦੇ ਹੀ ਮੰਨੇ ਪਰਮੰਨੇ ਬੰਦੇ। ਹਾਂਜੀ ਇੱਥੋਂ ਤਾਂ ਕਰੋਨਾ ਤੱਕ ਹੀ ਜਾਂਦੇ ਆ, ਥੋੜ੍ਹੀ ਗੱਲ ਨਹੀਂ, ਉਹਦੇ ਨਹੀਂ ਠਹਿਰਦੇ। ਇੱਦਾਂ ਦਾ ਯੋਗ ਸੀ ਮੰਨਿਆ ਪਰ ਤੂੰ ਤੂੰ ਹਾਂ ਜੀ ਮੈਂ, ਇਹਨਾਂ ਨੂੰ ਛੱਡ ਦੇ, ਤੂੰ ਆਪੇ ਕਿਉਂ ਆ ਗਿਆ, ਤੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਤੇਰੇ ਤੇ ਸ਼ੱਕ ਹੀ ਨਹੀਂ ਸੀ। ਕਹਿਣ ਲੱਗਿਆ ਮੈਨੂੰ ਇੱਕ ਮਿਲਿਆ ਸੀ ਪੂਰਾ ਗੁਰੂ, ਸਭ ਆਖੋ ਸਤਨਾਮ, ਸਤਿਗੁਰ ਮਿਲੇ ਪੂਰਾ ਮਿਲਿਆ ਸੀ ਗੁਰੂ, ਉਹਨੇ ਮੈਨੂੰ ਕਿਹਾ ਚੋਰੀ ਛੱਡ ਦੇ, ਮੈਂ ਕਿਹਾ ਛੱਡ ਨਹੀਂ ਹੋਣੀ। ਉਹਨੇ ਕਿਹਾ ਸੀ ਵੀ ਤੂੰ ਫਿਰ ਝੂਠ ਨਾ ਬੋਲੀ, ਇਹ ਗੱਲ ਮੰਨ ਲਾ, ਤੇ ਮੈਂ ਝੂਠ ਨਹੀਂ ਬੋਲਿਆ, ਸੱਚ ਬੋਲਿਆ ਕਿ ਮੈਂ ਚੋਰ ਹਾਂ। ਦੂਜੀ ਗੱਲ ਉਹਨੇ ਕਹੀ ਸੀ ਵੀ ਨਮਕ ਖਾ ਕੇ ਬੁਰਾ ਨਹੀਂ ਕਰਨਾ, ਤੇਰੇ ਚੂਰਨ ਪਿਆ ਸੀ ਉਹ ਮੇਰੀ ਜ਼ਬਾਨ ਨੂੰ ਲੱਗ ਗਿਆ ਨਮਕ ਤੇ ਮੈਂ ਛੱਡ ਕੇ ਚਲਾ ਗਿਆ, ਮੈਂ ਨਮਕ ਖਾ ਕੇ ਬੁਰਾ ਨਹੀਂ ਸੀ ਕਰ ਸਕਦਾ। ਤੀਜੀ ਗੱਲ ਉਹਨੇ ਕਹੀ ਸੀ ਗਰੀਬ ਮਾਰ ਨਹੀਂ ਕਰਨੀ ਸੀ, ਮੈਂ ਆਪ ਹੀ ਆ ਗਿਆ, ਗਰੀਬਾਂ ਨੂੰ ਮਾਰ ਪੈਂਦੀ ਸੀ, ਹੁਣ ਜੋ ਤੇਰਾ ਜੀ ਕਰਦਾ ਸਜ਼ਾ ਦੇ ਮੈਨੂੰ। ਹੁਣ ਸੋਚੀ ਪਿਆ ਕਿਆ, ਉਹ ਜਿਸ ਬੰਦੇ ਨੇ ਝੂਠ ਨਹੀਂ ਬੋਲਣਾ, ਜਿਸ ਬੰਦੇ ਨੇ ਨਮਕ ਖਾ ਕੇ ਬੁਰਾ ਨਹੀਂ ਕਰਨਾ, ਜਿਸ ਬੰਦੇ ਨੇ ਗਰੀਬ ਮਾਰ ਨਹੀਂ ਕਰਨੀ, ਉਹ ਕਿੱਦਾਂ ਦਾ ਐਸਾ ਗੁਰੂ ਮਿਲ ਗਿਆ ਜਿਹਨੇ ਇਹ ਗੱਲਾਂ ਹੀ ਨਹੀਂ ਸਾਰੀਆਂ ਮੰਨ ਲਈਆਂ, ਕੀ ਸਜ਼ਾ ਦੇਈਏ। ਸੋਚ ਸੋਚ ਕੇ ਸੋਚ ਸੋਚ ਕੇ ਕਹਿਣ ਲੱਗਿਆ ਵੀ ਭੂਮੀਆਂ ਲੋਕਾਂ ਨੂੰ ਪਤਾ ਤੇ ਲੱਗ ਹੀ ਗਿਆ ਵੀ ਤੂੰ ਚੋਰ ਆ। ਮੈਂ ਹੁਣ ਸੋਚ ਸੋਚ ਕੇ ਫੈਸਲਾ ਕੀਤਾ ਵੀ ਜਿਹਨੇ ਬੁਰਾ ਨਹੀਂ ਕਰਨਾ ਨਮਕ ਖਾ ਕੇ, ਜਿਹਨੇ ਝੂਠ ਨਹੀਂ ਬੋਲਣਾ, ਜਿਹਨੇ ਗਰੀਬ ਮਾਰ ਨਹੀਂ ਕਰਨੀ, ਉਹਨੂੰ ਹੋਰ ਕੀ ਸਜ਼ਾ ਦੇਣੀ ਆ, ਮੈਂ ਅੱਜ ਤੋਂ ਤੈਨੂੰ ਆਪਣਾ ਵਜ਼ੀਰ ਬਣਾਉਣਾ। ਇਤਿਹਾਸ ਲਿਖਿਆ ਮਿਲਦਾ ਉਸ ਰਾਜੇ ਨੂੰ ਉਹਨੂੰ ਵਜ਼ੀਰ ਬਣਾਇਆ। ਬਲੀਨ ਬੁੱਧ ਅੱਛੀ ਹੋ ਗਈ, ਬਲੀਨ ਬੁੱਧ ਅੱਛੀ ਜੋ ਕਿਰਪਾ ਗੋਬਿੰਦ ਪਈ। ਫਿਰ ਕੀ ਹੋਇਆ, ਮੋਹ ਕਿਰਪਨ ਕੋ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ, ਜਿਹਨੂੰ ਕੋਈ ਨਹੀਂ ਜਾਣਦਾ ਸਾਰੀ ਸ੍ਰਿਸ਼ਟੀ ਚ ਮਸ਼ਹੂਰ ਹੋ ਗਿਆ। ਸੰਗ ਬੈਠ ਨੂੰ ਕਹੀ ਨਾ ਪਾਵਤ, ਹੁਣ ਸਗਲ ਚਰਨ ਸੇਵਈ, ਆਡ ਆਡ ਕੋ ਫਿਰ ਤੇ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁੱਝ ਗਈ। ਜਿਹੜਾ ਅੱਡੀ ਅੱਡੀ ਦਮੜੀ ਬਦਲੇ ਤਰਸਦਾ ਫਿਰਦਾ ਸੀ ਨਾ, ਇਨਾ ਦੇ ਦਿੱਤਾ ਇਨਾ ਦੇ ਦਿੱਤਾ, ਭੰਡਾਰੇ ਵੀ ਭਰ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ। ਸਭ ਆਖੋ ਸਤ, ਦੇ ਵੀ ਦਿੱਤਾ ਪਦਾਰਥ ਵੀ ਦੇ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ, ਤ੍ਰਿਪਤ ਹੋ ਗਿਆ। ਏਕ ਬੋਲ ਪੀ ਖਪਤੋ ਨਾਹੀ, ਸਾਧ ਸੰਗਤ ਸੀਤ ਲਈ, ਫਿਰ ਏਕ ਜੀ ਹੁਣ ਕਮਨ ਵਖਾਨੇ, ਜ਼ਬਾਨ ਇੱਕ ਹੈ ਤੇਰੇ ਗੁਣ ਬਹੁਤ ਨੇ, ਅਗਮ ਅਗਮ ਅਗਮਈ ਤੂੰ ਅਗਮ ਅਗੋਚਰ ਹੈ ਬੇਅੰਤ ਹੈ, ਐਸੀ ਕਿਰਪਾ ਕਰ ਦਾਸ ਦਾਸ ਦਾਸ ਕਉ ਕਰੀ, ਐਸੀ ਕਿਰਪਾ ਕਰ ਜਿਹੜੇ ਤੇਰੇ ਦਾਸ ਨੇ, ਜਿਹੜੇ ਉਹਦੇ ਦਾਸ ਨੇ ਅੱਗੇ, ਜਿਹੜੇ ਗਾਂ ਉਹਦੇ ਦਾਸ ਨੇ, ਉਹਨਾਂ ਦਾ ਦਾਸ ਮੈਨੂੰ ਬਣਾ ਲਓ। ਦਾਸ ਦਾਸ ਦਾਸ ਕਉ ਕਰੀ, ਜਿਹੜੇ ਤੇਰੇ ਦਾਸ ਨੇ, ਤੇਰੇ ਬਖਸ਼ੇ ਹੋਏ ਨੇ, ਇਹ ਉਹਨਾਂ ਦੇ ਦਾਸ ਨੇ। ਕਾ ਉਹਨਾਂ ਦੇ ਜਿਹੜੇ ਦਾਸ ਨੇ ਉਹਨਾਂ ਦਾ ਮੈਨੂੰ ਦਾਸ ਬਣਾ ਲਓ। ਜਨ ਨਾਨਕ ਹਰ ਸਰਨ ਲਈ ਤੇਰੀ ਸ਼ਰਨ ਆਏ ਹਾਂ, ਤੂੰ ਕਿਰਪਾ ਕਰ। ਉਹਦੀ ਕਿਰਪਾ ਵਿੱਚ ਹੀ ਸੁੱਖ ਹੈ, ਉਹਦੀ ਕਿਰਪਾ ਵਿੱਚ ਹੀ ਸਾਰੇ ਚੜ੍ਹਦੀ ਕਲਾ ਹੈ। ਜਿਸ ਪਿਆਰ ਨਾਲ ਆਹ ਬੈਠ ਕੇ ਪ੍ਰੋਗਰਾਮ 'ਤੇ ਲੇਟ ਹੋ ਗਿਆ, ਗੁਰੂ ਬਖਸ਼ਿਸ਼ ਕਰੇ। ਭਾਰੀ ਜਿਹੀਆਂ ਘੜੀਆਂ ਹਨ, ਇਹਨਾਂ ਦਾ ਮੁੱਲ ਬੜਾ ਜੇ, ਸਭ ਆਖੋ ਸਭ। ਤੁਹਾਡੇ ਸਾਰਿਆਂ 'ਤੇ ਗੁਰੂ ਦੀ ਕਿਰਪਾ ਹੈ। ਬੱਚਿਆਂ ਨੇ ਕੈਸਾ ਸੁੰਦਰ ਕੀਰਤਨ ਕੀਤਾ ਹੈ ਰਾਗਾਂ ਵਿੱਚ, ਤੁਹਾਡੇ ਸਾਰਿਆਂ 'ਤੇ ਗੁਰੂ ਦੀ ਮਿਹਰ ਹੈ। ਜਿਹਨੂੰ ਬਾਣੀ ਪਿਆਰੀ ਲੱਗਦੀ ਹੈ ਨਾ, ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂਤੇ ਮੋਹਿ ਜੀਠਾ। ਜਿਹਨੇ ਗੁਰੂ ਕਾ ਸ਼ਬਦ ਪਿਆਰਾ ਲੱਗਦਾ ਹੈ ਨਾ, ਉਹ ਗੁਰੂ ਦੇ ਨੇੜੇ ਆ। ਜਿਹੜਾ ਗੁਰੂ ਦੇ ਨੇੜੇ ਆ, ਉਸ ਵਿੱਚ ਮਿਹਰਾਂ ਹੁੰਦੀਆਂ, ਗੁਰੂ ਕਿਰਪਾ ਕਰਦਾ। ਉਹ ਇਸ ਤੁਕ ਨੂੰ ਆਪਾਂ ਸਾਰੇ ਪੜ੍ਹ ਲਈਏ, ਕੋਈ ਰਸਨਾ ਖਾਲੀ ਨਾ ਰਹੇ, ਫਿਰ ਕੀਰਤਨ ਦੀ ਸਮਾਪਤੀ। ਸਭ ਪਿਆਰ ਨਾਲ ਬੋਲੋ।

करबहिर तेरा प्रवक्ता, तू जन के है संग